0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ ਹੈ ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ ਵਿਜ਼ਿਟ ਕਰੋ genesisland.com
3: अल्बर्टा में ऑर्गेनाइज्ड क्राइम जुर्म के लिए कोई जगह नहीं है हम पुलिस और कानून नाफिज करने वाले दूसरे इदारों की मदद के लिए $8 मिलियन की सरमायाकारी कर रहे हैं ताकि अल्बर्टा के खानदानों कारोबारों और कम्युनिटीज के लिए खतरा बनने वाले गैंग्स एक्सटॉर्शन और मुजरिम नेटवर्क के खिलाफ सख्त कार्रवाई की जा सके ये फंडिंग कानून नाफिज करने वाले इदारों को मजीद मजबूत निगरानी खुफिया मालूमात डिजिटल फॉरेंसिक्स और तकनीकियाती صلاحیتیں فراہم کریں گے تاکہ آرگنائزڈ مجرم گروہوں کا خاتمہ کیا جا سکے اور البرٹا کے باشندوں کو محفوظ رکھا جا سکے حکومت البرٹا کی جانب سے ایک پیغام
1: 94.7 FM ریڈیو سرسنگم ہر ہفتے 20 گھنٹے سنو منڈے ٹو فرائیڈے شام 4 to 5 کلدیپ سنگھ وچار چرچا شام 8 to 9 جتندر پنو ریڈیو سرسنگم ڈاٹ سی اے فون 403-585-0910 ریڈیو سرسنگم
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
7: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
8: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
9: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 ਤੇ ਥੈਂਕ ਯੂ
10: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ

0: है किसी भी तरह दी इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
1: अपने घर का दूजा नाया सुकून ते कैनेडा च घर खरीदना एक वड्डी चुनौती
2: घर खरीदने तो पहला इत्मीनान नाल किसी प्रोफेशनल दी सलाह जरूर लाओ
1: वधिया घर खरीदना पैसे बचाने ने सिरदर्दी तो भी बचना ते याद कर लो एक नाम मनदीप सिंह गिल
2: सिर्फ घर खरीदने ले ही नहीं बल्कि बेचना भी होवे ता बिल्कुल सही सलाह देणगे मनदीप सिंह गिल
1: घर खरीदने ते बेचने ले मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
2: भरोसेयोग रियल्टर मनदीप सिंह गिल दा नंबर नोट करो 403-617-1868
1: जेकर कर रहे हो घर खरीदन ते वेचन दी प्लानिंग मनदीप सिंह गिल नू कॉल कर लो जां विजिट करो उना दी वेबसाइट mandeep.realtor
2: मैक्सवेल सेंट्रल दे रियल्टर मनदीप सिंह गिल 403-617-1868
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222
4: ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਬਿਆਲ ਜੀ ਮਦਦ ਮੈਂ ਆਪਕੋ ਹੋਸਟ ਜਲਾਲ ਆਪਕੀ ਖਿਦਮਤ ਹਾਜ਼ਰ ਰਹਾ ਆਪ ਸੁਣ ਰਹੇ ਹੈ ਕਾਫੀ ਜਲਾਲ ਔਨ ਰੇਡੀਓ ਸਟੇਸ਼ਨ ਸੰਗਮ 94.7 FM ਜੀ ਹਾਂ ਅੱਜ ਹੈ ਬੁੱਧ ਦਾ ਦਿਨ ਹੈ ਤਾਂ ਅੱਜ ਹੈ ਕਾਫੀ ਜਲਾਲ ਕੇ ਕਾ ਜੋ ਸੈਗਮੈਂਟ ਆਪ ਜੋ ਆਪਣਾ ਐਵਰੀ ਵੈਨਸਡੇ ਸੁਣਦੇ ਹੈ ਆਪਕੀ ਖਿਦਮਤ ਹਾਜ਼ਰ ਹੈ 8:09 ਹੋਗੇ ਇਨਸ਼ਾ ਮੇਰਾ ਆਪਕੋ ਸਾਥ ਰਹੇਗਾ ਸ਼ਾਮ ਕੇ 9 ਵਜੇ ਤੱਕ ਤੋ ਅਭੀ ਤਕਰੀਬਨ 50 ਮਿੰਟ ਬਾਕੀ ਹੈ ਲੇਕਿਨ ਅੱਜ ਕਾ ਟੋਪਿਕ ਬਹੁਤ ਹੀ ਮਜ਼ੇਦਾਰ ਹੈ ਔਰ ਯੂ ਨੋ ਆਮ ਸ਼ੋਰ ਯੂ ਨੋ ਅਬਾਊਟ ਇਟ ਕਿ ਅਲਬਰਟਾ ਰੈਫਰੈਂਡਮ ਆਪਣਾ ਇਹ ਜੋ ਅਲਬਰਟਾ ਜੋ ਹੈ ਰੈਫਰੈਂਡਮ ਜੋ ਕਿ ਆਨੇ ਵਾਲਾ ਹੈ ਅਕਟੂਬਰ ਕੀ 19th ਕੋ ਯਾ ਤਾਂ ਲਾਈਕ ਅਬਾਊਟ 2 ਵੀਕਸ ਤੋ ਉਸਕੇ ਬਾਰੇ ਮੈਂ ਅੱਜ ਹਮ ਜੋ ਬਾਤ ਕਰੇਂਗੇ ਕਿ ਇਹ ਕਿਉਂ ਹੁਆ ਕਿਸ ਤਰ੍ਹਾਂ ਹੁਆ ਕਿਉਂ ਹੋਣਾ ਚਾਹੀਏ ਨਹੀਂ ਹੋਣਾ ਚਾਹੀਏ ਨਹੀਂ ਹੋਣਾ ਚਾਹੀਏ ਔਰ ਇਹ ਕਹਾਂ ਸੇ ਇਹ ਸਟਾਰਟ ਹੁਆ ਯੂ ਨੋ ਦੋ ਜਸਟ ਕਾਇੰਡ ਆਫ ਬੇਸਿਕ ਥਿੰਗ ਤਾਂ ਕਿ ਜੋ ਰੈਫਰੈਂਡਮ ਆ ਰਹਾ ਹੈ ਹੋਪਫੁਲੀ ਜੋ ਹੈ ਯੂ ਵਿਲ ਗੈਟ ਸਮ ਇਨਸਾਈਟਸ ਔਰ ਆਪਕੋ ਫਿਰ ਜੋ ਹੈ ਵੋਟ ਦੇਣੇ ਮੈਂ ਹੈ ਜੋ ਹੈ ਆਪਕੋ ਹੈਲਪ ਮਿਲੇ ਬਟ ਮੇਕ ਸ਼ੋਰ ਯੂ ਹੈਵ ਟੂ ਗੋ ਐਂਡ ਵੋਟ ਈਦਰ ਵੇ ਆਪਕੋ ਜਾਣਾ ਹੈ ਔਰ

0: 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ
3: 587-832-1208 94% and yes, I'm live from Calgary, Alberta. At least till October 19th, jab wo referendum hone ja raha hai yahan pe Alberta mein, ki are we going to stay with Canada or no? Yes, apne jar bhai, aapke kya number seven? Question number seven.
4: I haven't seen the question. Sorry.
3: Or 6-7?
5: Well, we already discussed 6-7-8. Yeah, you know, okay. We're just in number 9 right now.
3: Okay.
5: It says, should provincial laws take priority over federal laws when the conflict in areas of provincial or shared constitutional jurisdiction? I mean, come on, guys. These are already very much in our laws.
4: Stating
5: we don't
4: your
5: need to, system, you know, start inventing the wheel all over mm-hmm. again. It's just like, it's ridiculous like to even have these mm-hmm. questions.
4: They're stating the obvious and basically saying the things that are already there in place. Like, why are you mm-hmm. even asking these questions?
3: You so know, what's, like, what do you think, what's going on in the mind of our premier?
4: Distraction. Entertain them.
3: From what? From what?
4: Mismanagement.
5: If you right
4: not
5: now,
4: the government, so please.
5: Yeah, if you right now go to the Facebook social medias of, let's say, I don't know, the education minister,
3: okay.
5: the justice minister,
3: mm-hmm.
5: all you see is massive criticism of them on the comment section. Okay. So how can we distract them from actually them doing such a shitty job? Is let's now do this. Let's talk about something that has nothing to do. And let's talk about, oh, how can we get more power over Alberta to make our own decisions? You have been governing Alberta
3: yeah.
5: for 50 years
3: 50
5: almost.
3: Years, yeah.
5: You know, like...
4: Well, there was a time you have been governing Canada and Alberta.
5: Yeah.
4: Whenever there was a conservative government, starting from Brian Mulroney all the way to Stephen Harper, and they all had pretty powerful governments up there.
3: Yeah. Mm-hmm.
4: Minority, but still powerful governments.
3: Yeah.
4: Why could you not do it all then at that time?
3: Mm-hmm. So, you know, like you know, the federal UCP, they are in favor of staying in Alberta. I think
4: federal conservatives, yes. And so Stephen Harper made it a point. He was very, very passionate about staying with Canada. Jason Kenney, our former premier,
3: he's premier, saying,
4: he is saying that, yes.
5: But what is missing right now is all the federal conservative MPs and our leader of the opposition, Pierre Poilievre. He's been completely silent. The other day, he was in Alberta. He was talking at Red FM, and they asked him, you know, why is the Conservative Party of Canada so silent?
3: Yeah.
5: And he said that, oh, we're launching a campaign.
3: That's what I heard, yes. Yeah.
5: Yeah, but where is this campaign? Did you see our three Northeast MPs, Jasraj Singh, Helen, Dalvinder Singh, and what's the other guy? Amanpreet Singh Gill.
3: Mm-hmm.
5: You know, do they haven't even made a peep. This referendum affects people like him the most, because some of the most amount of hate is coming to Indian people, you know, from this referendum. You know, everywhere I see all these separatist page, they seem to hate people that wear turbans or Indians or Muslims.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ

ਜਿਹਨੇ ਤਾਰੇ ਦੇਖਣ ਵਾਲੀ ਸਥਿਤੀ ਪੈਦਾ ਹੋ ਗਈ ਹੋਵੇ। ਕੀ ਨੇ ਇਹ ਲੁਕਵੇਂ ਸੰਕੇਤ? ਪੰਜਾਬ ਦੀ ਰਾਜਨੀਤੀ ਤੇ ਕੀ ਪਊਗਾ ਇਸ ਤਾਜ਼ਾ ਕਾਂਡ ਦਾ ਅਸਰ? ਪੰਜਾਬ ਸਰਕਾਰ ਦੇ ਵਿੱਚ ਅੱਜ ਪੂਰਾ ਦਿਨ ਤਰਥੱਲੀ ਮੱਚੀ ਰਹੀ। ਸਰਕਾਰ ਦੇ ਆਲਾ ਆਫਿਸਰ ਇਸ ਗੱਲ ਦੀ ਖੁਰਾਖੋਜ ਤੇ ਲੱਗੇ ਰਹੇ ਕਿ ਇਸ ਸੰਕਟ ਨਾਲ ਕਿਵੇਂ ਨਜਿੱਠਿਆ ਜਾਵੇ। ਵੱਡੇ ਵੱਡੇ ਕਾਨੂੰਨੀ ਮਾਹਿਰਾਂ ਤੋਂ ਮਸ਼ਵਰਾ ਲਿਆ ਗਿਆ ਕਿ ਕਿਵੇਂ ਬਚਿਆ ਜਾਵੇ। ਕੇਂਦਰੀ ਜਾਂਚ ਬਿਊਰੋ ਦੇ ਇਸ ਤਾਜ਼ਾ ਹੱਲੇ ਨਾਲ ਕਾਨੂੰਨੀ ਤੌਰ ਤੇ ਕਿਵੇਂ ਸਿੱਝਿਆ ਜਾਵੇ, ਅਦਾਲਤਾਂ ਦੇ ਵਿੱਚ ਕਿਸ ਤਰ੍ਹਾਂ ਦਾ ਰੁੱਖ ਅਖਤਿਆਰ ਕੀਤਾ ਜਾਵੇ, ਕਿਵੇਂ ਬਚਿਆ ਜਾਵੇ, ਇਸ ਸਮੁੱਚੇ ਮਾਮਲੇ ਤੇ ਅਸੀਂ ਤੱਥ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਜੋ ਤਾਜ਼ਾ ਨੇ। ਸਮੀਖਿਆ ਵੀ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਸਾਡੀ ਇਸ ਵੀਡੀਓ ਨਾਲ ਅਖੀਰ ਤੱਕ ਜ਼ਰੂਰ ਜੁੜੇ ਰਹਿਣਾ। ਇਹ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣਨਾ, ਤਾਂ ਜੋ ਰੋਜ਼ਾਨਾ ਦੀਆਂ ਅਪਡੇਟਸ ਅਤੇ ਖਾਸ ਸ਼ਖਸੀਅਤਾਂ ਨਾਲ ਹੁੰਦੀ ਗੁਫ਼ਤਗੂ ਅਸੀਂ ਤੁਹਾਡੇ ਨਾਲ ਸਾਂਝੀ ਕਰ ਸਕੀਏ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਫੈਸਰ ਰਵਿੰਦਰ ਸਿੰਘ ਭੱਟੀ ਜੀ ਅਤੇ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਵੀ ਰਾਜਨੀਤਿਕ ਨਜ਼ਰੀਏ ਤੋਂ ਆਪਣਾ ਵਿਸ਼ਲੇਸ਼ਣ ਕਰਨਗੇ, ਵਿਚਾਰ ਰੱਖਣਗੇ। ਦੋਸਤੋ, ਹੁਣ ਗੱਲ ਕਰਦੇ ਹਾਂ ਮਾਮਲੇ ਦੀ ਸਮੁੱਚੇ ਦੀ ਕੀ ਹੈ। ਲੰਘੀ ਰਾਤ ਜਿਵੇਂ ਹੀ ਖ਼ਬਰਾਂ ਆਈਆਂ ਸੀ ਕਿ ਚੀਫ ਮਿਨਿਸਟਰ ਦੇ OSD ਰਾਜਵੀਰ ਸਿੰਘ ਘੁੰਮਣ ਅਤੇ ਹੋਰਨਾਂ ਕਈ ਵਿਅਕਤੀਆਂ ਦੇ ਟਿਕਾਣਿਆਂ ਤੇ CBI ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਚਲੋ, ਛਾਪੇਮਾਰੀ ਦੇ ਵਿੱਚ ਕੁਛ ਨਾ ਕੁਛ ਦਾਅਵਾ ਕੀਤਾ ਹੈ ਕਿ ਦਸਤਾਵੇਜ਼ ਹਾਸਲ ਹੋਏ ਨੇ, ਹਾਲਾਂਕਿ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ CBI ਦੇ ਹੱਥ ਪੱਲੇ ਕੁਝ ਵੀ ਨਹੀਂ ਮਿਲਿਆ, ਇੱਕ ਤਰ੍ਹਾਂ ਨਾਲ ਕਲੀਨ ਚਿੱਟ ਜਿਹੜੀ ਹੈ ਉਹ ਮਿਲ ਗਈ ਹੈ। ਚਲੋ, ਆਉਣ ਵਾਲੇ ਦਿਨਾਂ ਦੇ ਵਿੱਚ ਤਫਤੀਸ਼ ਕਿਵੇਂ ਸਟੈਪ ਬਾਏ ਸਟੈਪ ਅੱਗੇ ਵੱਧਦੀ ਹੈ, CBI ਦੇ ਵਿੱਚੋਂ ਕੁਛ ਲੱਭ ਪਾਊ ਜਾਂ ਨਹੀਂ ਲੱਭ ਪਾਊ, ਇਹ ਵੀ ਇੱਕ ਵੱਡਾ ਸਵਾਲ ਹੈ। ਕਿਉਂਕਿ CBI ਤੇ ED ਦੀ ਆਪੋ ਆਪਣੀ ਤਫਤੀਸ਼ ਦੇ ਵਿੱਚ ਇੱਕ ਵੱਡਾ ਅੰਤਰ ਹੁੰਦਾ ਹੈ। ਸਾਰੇ ਕੇਸਾਂ ਤੇ ਜੇਕਰ ਝਾਤ ਮਾਰੀ ਜਾਵੇ ਤਾਂ CBI ਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਨਾ ਕਿਸੇ ਕੇਸ ਦੇ ਵਿੱਚ ਨਾਮਜ਼ਦ ਵਿਅਕਤੀ ਨੂੰ ਵਾਅਦਾ ਮੁਆਫ ਗਵਾਹ ਬਣਾਇਆ ਜਾਵੇ। ਉਹ ਕਿਸੇ ਨਾ ਕਿਸੇ ਕਮਜ਼ੋਰ ਕੜੀ ਦੀ ਤਲਾਸ਼ ਦੇ ਵਿੱਚ ਹੁੰਦੇ ਨੇ। ਹੁਣ ਉਹਨਾਂ ਦੇ ਵਿੱਚ ਨਿਤਿਨ ਗੋਹਾਲ ਹੋਣ ਚਾਹੇ ਵੀਰ ਦਵਿੰਦਰ ਹੋਣ, ਕਿੰਨੇ ਹੀ ਪ੍ਰਾਈਵੇਟ ਬੰਦੇ ਨੇ, ਜੇਕਰ ਕੋਈ ਵਾਅਦਾ ਮੁਆਫ ਗਵਾਹ ਬਣ ਜਾਂਦਾ ਹੈ ਤਾਂ ਵੱਡੇ ਪੁਆੜੇ ਜਿਹੜੇ ਹੈ ਉਹ ਪੈ ਸਕਦੇ ਨੇ। ਹੁਣ ਅੱਜ ਜਦੋਂ ਛਾਪਿਆਂ ਤੋਂ ਬਾਅਦ ਇੱਕ FIR ਜਿਹੜੀ ਹੈ ਜਨਤਕ ਹੋ ਜਾਂਦੀ ਹੈ, ਕਿਉਂਕਿ FIR ਇੱਕ ਬਹੁਤ ਵੱਡਾ ਡਾਕੂਮੈਂਟ, ਬਹੁਤ ਵੱਡਾ ਦਸਤਾਵੇਜ਼ ਹੁੰਦਾ ਹੈ ਜਿਹੜਾ ਕਿ ਇੱਕ ਪਬਲਿਕ ਡਾਕੂਮੈਂਟ ਮੰਨਿਆ ਜਾਂਦਾ ਹੈ। 250 ਸਫ਼ਿਆਂ ਤੋਂ ਵੱਧ ਦੀ ਇਹ FIR ਹੈ। 5 ਅਕਤੂਬਰ 2026 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਆਉਂਦਾ ਹੈ। ਸਵੇਰੇ ਦਿਨ ਚੜ੍ਹਦਿਆਂ ਹੀ ਅਦਾਲਤ ਖੁੱਲਦਿਆਂ ਜਿਹੜੀ ਹੈ ਉਹ ਆਰਡਰ ਸੁਣਵਾ ਦਿੱਤਾ ਜਾਂਦਾ ਹੈ ਅਤੇ ਬਾਅਦ ਦੁਪਹਿਰ ਜਿਹੜਾ ਉਹ ਪਬਲਿਕ ਹੋ ਜਾਂਦਾ ਹੈ ਆਰਡਰ, ਜਿਹੜਾ ਮਾਨਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਅਗਵਾਈ ਵਾਲੇ ਡਬਲ ਬੈਂਚ ਦਾ ਆਰਡਰ ਸੀਗਾ। ਰਾਤ ਨੂੰ ਜਾ ਕੇ ਉਸੇ ਦਿਨ 5 ਅਕਤੂਬਰ ਦੀ ਰਾਤ ਨੂੰ 11:49:27 ਤੇ FIR ਦਰਜ ਕੀਤੀ ਜਾਂਦੀ ਹੈ ਤੇ FIR ਦਰਜ ਕੀਤੀ ਜਾਂਦੀ ਹੈ ਦਿੱਲੀ ਦੀ ਆਰਥਿਕ ਅਪਰਾਧ ਸ਼ਾਖਾ ਜੋ ਕਿ CBI ਦੇ ਅੰਡਰ ਹੈ। ਇਹਦੇ ਲਈ ਤੁਸੀਂ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਵੀ CBI ਵੱਲੋਂ ਚੰਡੀਗੜ੍ਹ ਦਫ਼ਤਰ ਦੀਆਂ ਸੇਵਾਵਾਂ ਨਹੀਂ ਲਈਆਂ ਜਾਂਦੀਆਂ, ਹਾਲਾਂਕਿ CBI ਦਾ ਪੁਲਿਸ ਸਟੇਸ਼ਨ ਚੰਡੀਗੜ੍ਹ ਦੇ ਵਿੱਚ ਵੀ ਹੈ। ਜੇਕਰ ਇਸ ਰੀਜਨ ਦੇ ਵਿੱਚ ਕੋਈ ਕ੍ਰਾਈਮ ਹੁੰਦਾ ਹੈ, ਅਦਾਲਤ ਵੱਲੋਂ ਜੇਕਰ ਕੋਈ ਜਾਂਚ ਸੌਂਪੀ ਜਾਂਦੀ ਹੈ CBI ਨੂੰ ਜਾਂ ਸਰਕਾਰਾਂ ਵੱਲੋਂ ਕੋਈ ਜਾਂਚ ਸੌਂਪੀ ਜਾਂਦੀ ਹੈ ਤਾਂ ਉਹਦਾ ਦਾਇਰਾ ਆਮ ਤੌਰ ਤੇ ਚੰਡੀਗੜ੍ਹ ਹੀ ਹੁੰਦਾ ਹੈ। ਚੰਡੀਗੜ੍ਹ ਦੇ ਵਿੱਚ ਹੀ FIR ਦਰਜ ਹੁੰਦੀ ਹੈ, ਚਾਹੇ ਹਰਚਰਨ ਸਿੰਘ ਭੁੱਲਰ ਦਾ ਮਾਮਲਾ ਹੋਵੇ, ਚਾਹੇ ਹਰਿਆਣਾ ਦੇ ਵਿੱਚ 500 ਕਰੋੜ ਤੋਂ ਵੱਧ ਦਾ ਕਰੋੜ ਦਾ IDFC ਬੈਂਕ ਦਾ ਘੁਟਾਲਾ ਹੋਵੇ, ਚਾਹੇ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ ਦੌਰ ਦੇ ਵਿੱਚ ਹੋਈਆਂ FIR ਹੋਣ, ਤਾਂ ਉਹ ਚੰਡੀਗੜ੍ਹ ਦੇ ਵਿੱਚ FIR ਦਰਜ ਹੁੰਦੀਆਂ। ਤਾਂ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਰਾਜਵੀਰ ਸਿੰਘ ਘੁੰਮਣ ਦਾ ਮਾਮਲਾ ਇੰਨਾ ਮਹੱਤਵਪੂਰਨ ਕਿਉਂ ਬਣ ਗਿਆ ਕਿ ਦਿੱਲੀ ਦੇ ਜਿਹੜੇ ਸਿਖਰਲੇ ਅਧਿਕਾਰੀ ਨੇ ਉਹ ਆਪਣੀ ਨਿਗਰਾਨੀ ਹੇਠ ਇਸ ਤਫਤੀਸ਼ ਨੂੰ ਜਿਹੜਾ ਹੈ ਉਹ ਅੱਗੇ ਵਧਾ ਰਹੇ ਨੇ। ਇਹਦਾ ਮਤਲਬ ਇਹ ਹੋਇਆ ਵੀ ਚੰਡੀਗੜ੍ਹ ਦੇ ਵਿੱਚ SP SSP ਜਾਂ DIG ਪੱਧਰ ਦਾ ਅਫਸਰ ਹੁੰਦਾ ਹੈ ਤੇ ਦਿੱਲੀ ਦੇ ਵਿੱਚ ਤਾਂ ਡਾਇਰੈਕਟਰ DGP ਲੈਵਲ ਦੇ ਜਾਂ ਸੀਨੀਅਰ DGP ਲੈਵਲ ਦੇ ਬੰਦੇ ADGP ਲੈਵਲ ਦੇ ਬੰਦੇ ਬੈਠੇ ਨੇ ਤੇ ਉਹਨਾਂ ਦੀ ਨਿਗਰਾਨੀ ਹੇਠ ਜਿਹੜੀ ਹੈ ਸਮੁੱਚੀ ਤਫਤੀਸ਼ ਨੂੰ ਜਿਹੜਾ ਹੈ ਉਹ ਨੇਪਰੇ ਚਾੜਨ ਦਾ ਟੀਚਾ ਜਿਹੜਾ ਹੈ ਉਹ CBI ਵੱਲੋਂ ਮਿਥਿਆ ਗਿਆ ਹੈ। ਦੂਜੇ ਜਿਹੜੇ ਪੰਗੇ ਨੇ, ਜਿਵੇਂ ਅਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਲੁਕਵੀਂ ਜਿਹੜੀ ਹੈ ਇੱਕ ਤਰ੍ਹਾਂ ਨਾਲ ਧਮਕੀ ਹੈ, ਸਿੱਧੇ ਤੌਰ ਤੇ CBI ਦੀ ਥ੍ਰੈਟ ਹੈ ਵੀ ਬੰਦੇ ਬਣ ਕੇ ਸਾਡਾ ਸਹਿਯੋਗ ਦਿਓ ਨਹੀਂ ਅਸੀਂ ਟੰਗ ਦਿਆਂਗੇ, ਉਹ ਟੰਗਣ ਵਾਲਾ ਇਸ਼ਾਰਾ ਕੀ ਹੈ। ਹੁਣ ਜੇ ਤਾਂ ਚੰਡੀਗੜ੍ਹ ਦੇ ਵਿੱਚ ਪਰਚਾ ਦਰਜ ਹੁੰਦਾ ਹੈ ਤਾਂ ਚੰਡੀਗੜ੍ਹ ਦੇ ਵਿੱਚ ਨੇੜੇ ਤੇੜੇ ਦੇ ਬੰਦੇ ਰਹਿਣ ਵਾਲੇ ਨੇ, ਚੰਡੀਗੜ੍ਹ ਦੇ ਵਿੱਚ ਵਕੀਲ ਵੀ ਹੁੰਦੇ ਨੇ, ਚੰਡੀਗੜ੍ਹ ਦੇ ਨੇੜੇ ਤੇੜੇ ਰਿਸ਼ਤੇਦਾਰ ਘਰ ਪਰਿਵਾਰ ਵੀ ਰਹਿੰਦਾ, ਚੰਡੀਗੜ੍ਹ ਦੀਆਂ ਅਦਾਲਤਾਂ ਦੇ ਵਿੱਚ ਹੀ ਪੇਸ਼ੀ ਭੁਗਤਣੀ ਹੈ ਤੇ ਜੇਕਰ ਖੁਦਾ

0: ਨਾ ਖਾਸਤਾ ਅਦਾਲਤੀ ਹਿਰਾਸਤ ਦੇ ਅਧੀਨ ਵੀ ਰਹਿਣਾ ਪੈ ਜੇ ਜਾਂ ਸਜ਼ਾ ਹੋ ਜਾਏ ਤਾਂ ਚੰਡੀਗੜ੍ਹ ਦੀ ਬੁੜੈਲ ਜਿਹੜੀ ਜਿਹੜੀ ਮਾਡਰਨ ਬੁੜੈਲ ਜਿਹੜੀ ਜਿਹੜੀ ਵਧੀਆ ਜੇਲ੍ਹ ਮੰਨੀ ਜਾਂਦੀ ਹੈ ਜਿੱਥੇ ਅੱਜ ਕੱਲ੍ਹ ਹਰਚਰਨ ਸਿੰਘ ਭੁੱਲਰ ਵੀ ਬੰਦ ਨੇ ਤਾਂ ਉਸੇ ਜੇਲ੍ਹ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਜਾਂਦਾ ਹੈ ਤਾਂ ਹੁਣ ਦਿੱਲੀ ਦੇ ਵਿੱਚ ਪਰਚੇ ਦਾ ਮਤਲਬ ਇਹ ਹੈ ਵੀ ਦਿੱਲੀ ਦੀ ਜਿਹੜੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦਿੱਲੀ ਹੈ ਉੱਥੇ ਹੀ ਮੁਕੱਦਮਾ ਚੱਲੂਗਾ ਜੇਕਰ ਸੀਬੀਆਈ ਇਸ ਮਾਮਲੇ ਦੇ ਵਿੱਚ ਚਲਾਣ ਪੇਸ਼ ਕਰਦੀ ਹੈ ਦਿੱਲੀ ਦੇ ਵਿੱਚ ਹੀ ਵਕੀਲ ਕਰਨੇ ਪੈਣਗੇ ਦਿੱਲੀ ਦੇ ਵਿੱਚ ਹੀ ਰਹਿਣ ਸਹਿਣ ਦਾ ਪ੍ਰਬੰਧ ਕਰਨਾ ਪਊਗਾ ਦਿੱਲੀ ਦੇ ਵਿੱਚ ਜੇਕਰ ਜੇਲ੍ਹ ਦੇ ਵਿੱਚ ਚਲੇ ਜਾਂਦੇ ਆ ਬੰਦੇ ਤਾਂ ਜੇਲ੍ਹ ਦੇ ਵਿੱਚ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਬੰਦੇ ਸੁੱਟੇ ਜਾਣਗੇ ਤਾਂ ਤੁਸੀਂ ਅੰਦਾਜ਼ਾ ਲਾਓ ਜਿਹਦੇ ਭੈਣ ਭਰਾ ਰਿਸ਼ਤੇਦਾਰ ਬੱਚੇ ਬੀਵੀ ਪਤਨੀ ਦਿੱਲੀ ਚੰਡੀਗੜ੍ਹ ਦੇ ਵਿੱਚ ਬੈਠੇ ਨੇ ਮੋਹਾਲੀ ਬੈਠੇ ਨੇ ਖਰੜ ਬੈਠੇ ਨੇ ਸੰਗਰੂਰ ਬੈਠੇ ਨੇ ਗੁਰਦਾਸਪੁਰ ਬੈਠੇ ਨੇ ਜਿੱਥੇ ਵੀ ਬੈਠੇ ਨੇ ਜੇਕਰ ਜਦੋਂ ਉਹਨਾਂ ਨੂੰ ਆਪਦੇ ਪਿਆਰੇ ਨਾਲ ਮੁਲਾਕਾਤ ਕਰਨੀ ਹੈ ਜੇਕਰ ਤਿਹਾੜ ਜੇਲ੍ਹ ਦੇ ਵਿੱਚ ਜਾਣਾ ਪੈ ਜੇ ਤਾਂ ਆਪਣੇ ਆਪ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਜਿਹੜਾ ਪਰਬ ਤੋਂ ਭਾਰਾ ਹੋ ਜਾਣਾ ਹੈ ਸਾਰਾ ਕੁਝ ਸੰਕਟ ਇਸੇ ਕਰਕੇ ਸੀਬੀਆਈ ਦੇ ਸੂਤਰਾਂ ਤੋਂ ਜਦ ਅਸੀਂ ਪੁੱਛਿਆ ਵੀ ਕੀ ਗੱਲ ਉੱਥੇ ਤੁਸੀਂ ਕਿਉਂ ਦਰਜ ਕੀਤਾ ਉਹ ਕਹਿੰਦੇ ਵੀ ਸੀਬੀਆਈ ਪਹਿਲੀ ਗੱਲ ਤਾਂ ਇਹ ਵੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਜਿਹੜੀਆਂ ਡਾਇਰੈਕਸ਼ਨ ਸੀ ਉਹ ਸੀਬੀਆਈ ਨੂੰ ਸੀ ਨਾ ਕਿ ਸੀਬੀਆਈ ਦੇ ਕਿਸੇ ਚੰਡੀਗੜ੍ਹ ਦੇ ਦਫ਼ਤਰ ਨੂੰ ਇਸ ਲਈ ਜਦੋਂ ਸੀਬੀਆਈ ਨੂੰ ਡਾਇਰੈਕਸ਼ਨ ਸੀ ਤਾਂ ਦਿੱਲੀ ਦੇ ਵਿੱਚ ਇਹ ਪਰਚਾ ਦਰਜ ਕੀਤਾ ਜਾਂਦਾ ਹੈ ਬਾਕਾਇਦਾ ਮੰਥਨ ਕੀਤਾ ਗਿਆ ਇਹਦੇ ਤੇ ਚਰਚਾ ਕੀਤੀ ਗਈ ਕਿ ਦਿੱਲੀ ਦੇ ਵਿੱਚ ਪਰਚਾ ਦਰਜ ਹੋਵੇ ਜਾਂ ਚੰਡੀਗੜ੍ਹ ਦੇ ਵਿੱਚ ਪਰਚਾ ਦਰਜ ਹੋਵੇ ਫਿਰ ਇਹ ਫੈਸਲਾ ਹੋਇਆ ਵੀ ਚੰਡੀਗੜ੍ਹ ਤੋਂ ਅਫਸਰ ਰੋਜ਼ ਜਾਣਗੇ ਜਾਂ ਫੋਨ ਤੇ ਮੋਨੀਟਰਿੰਗ ਕਰਨਗੇ ਉਹ ਬੜੀ ਔਖੀ ਹੈ ਤਾਂ ਕਿਉਂ ਨਾ ਸਾਰਾ ਕੁਝ ਇੱਥੇ ਹੀ ਲਿਆਂਦਾ ਜਾਵੇ ਇੱਥੇ ਹੀ ਰੱਖਿਆ ਜਾਵੇ ਦਿੱਲੀ ਦੇ ਵਿੱਚ ਹੀ ਪਰਚਾ ਹੋਵੇ ਤੇ ਦਿੱਲੀ ਦੇ ਵਿੱਚ ਹੀ ਪੂਰੀ ਨਿਗਰਾਨੀ ਹੇਠ ਸਾਰਾ ਕੁਝ ਵਾਪਰੇ ਹੁਣ ਦਿੱਲੀ ਦੇ ਵਿੱਚ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਦੀ ਹੈ ਜੇਲ੍ਹਾਂ ਵੀ ਉਹਨਾਂ ਦੇ ਅੰਡਰ ਨੇ ਜੇਕਰ ਇਹ ਪੰਜਾਬ ਦੇ ਵਿੱਚ ਹੁੰਦਾ ਤਾਂ ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਪੰਜਾਬ ਗੌਰਮੈਂਟ ਦੇ ਅੰਡਰ ਹੁੰਦੀਆਂ ਉੱਥੇ ਸੁੱਖ ਸਹੂਲਤ ਮਾੜੀ ਮੋਟੀ ਰਹਿਤ ਵੀ ਹੋ ਜਾਂਦੀ ਹੈ ਤਾਂ ਹੁਣ ਜਿਹੜਾ ਉਹ ਇੱਕ ਤਰ੍ਹਾਂ ਨਾਲ ਸਾਰਾ ਕੁਛ ਹੀ ਜਿਹੜਾ ਇੱਕ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਵੱਸ ਪੈ ਗਿਆ ਤੇ ਇਹ ਇੱਕ ਲੁਕਵੀਂ ਤੌਰ ਤੇ ਇੱਕ ਤਰ੍ਹਾਂ ਲੁਕਵੇਂ ਤੌਰ ਤੇ ਇੱਕ ਸੀਬੀਆਈ ਦੀ ਇੱਕ ਥ੍ਰੈਟ ਹੈ ਇੱਕ ਧਮਕੀ ਹੈ ਕਿ ਇਸ ਕੇਸ ਦੇ ਵਿੱਚ ਤੁਸੀਂ ਜਾਂ ਤਾਂ ਸਾਨੂੰ ਸਹਿਯੋਗ ਕਰੋ ਨਹੀਂ ਤਾਂ ਤਿਹਾੜ ਜੇਲ੍ਹ ਜਾਣ ਲਈ ਤਿਆਰ ਰਹੋ ਇਹ ਇੱਕ ਮੰਨਿਆ ਜਾ ਸਕਦਾ ਦੂਜੀ ਗੱਲ ਦੋਸਤੋ ਜਿਵੇਂ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਕਿ 250 ਤੋਂ ਵੱਧ ਸਫ਼ਿਆਂ ਦੀ ਜਿਹੜੀ ਹੈ FIR ਹੈ ਆਮ ਤੌਰ ਤੇ FIR ਹੁੰਦੀ ਹੈ 2 ਸਫ਼ੇ 4 ਸਫ਼ੇ 5 ਸਫ਼ੇ 10 ਸਫ਼ੇ 20 ਸਫ਼ੇ ਤਾਂ 250 ਸਫ਼ਿਆਂ ਦਾ ਕੀ ਮਤਲਬ ਹੈ ਅਸੀਂ ਕੁਝ ਵਕੀਲਾਂ ਨਾਲ ਗੱਲ ਕੀਤੀ ਵੀ ਇਹ ਕੀ ਮਕਸਦ ਹੈ ਇਹਦੇ ਵਿੱਚ ਹਾਈ ਕੋਰਟ ਦਾ ਆਰਡਰ ਵੀ ਨੱਥੀ ਕਰ ਦਿੱਤਾ ਗਿਆ ਹਾਈ ਉਹਦਾ ਪਾਰਟ ਬਣਾ ਦਿੱਤਾ ਗਿਆ FIR ਦਾ ਤੇ ਫਿਰ ਜਿਹੜੀ ਸਭ ਤੋਂ ਮਹੱਤਵਪੂਰਨ ਜਿਹੜੀ ਚੈਟ ਹੈ ਉਹ ਵੀ ਪਾਰਟ ਬਣਾ ਦਿੱਤੀ ਗਈ ਜਿਹੜੇ ਕੋਈ ਡਾਕੂਮੈਂਟ ਸੀ ਕਿਸੇ ਵਕੀਲ ਦੇ ਘਰੇ ਕਿਸੇ ਡਿਪਾਰਟਮੈਂਟ ਨੇ ਟੂਰਿਜ਼ਮ ਡਿਪਾਰਟਮੈਂਟ ਨੇ ਕੋਈ ਨੋਟਿਸ ਦਿੱਤਾ ਉਹਦੀ ਉਸਾਰੀ ਟਾਉਣ ਦਾ ਉਹ ਵੀ ਪਾਰਟ ਬਣਾ ਦਿੱਤਾ ਗਿਆ ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਹ ਸਾਰੇ ਪਬਲਿਕ ਡਾਕੂਮੈਂਟਸ ਜਿਹੜੇ ਆ ਉਹ ਬਣਾ ਦਿੱਤੇ ਗਏ ਕਿ ਕੀ ਕੁਝ ਜਿਹੜਾ ਉਹ ਚੱਲ ਰਿਹਾ ਸੀ ਇਹਨਾਂ ਬੰਦਿਆਂ ਦੇ ਵਿਚਕਾਰ ਇਹ ਹੁਣ ਪਬਲਿਕ ਡਾਕੂਮੈਂਟ ਬਣ ਗਿਆ ਕੋਈ ਲੁਕੀ ਛਿਪੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਜਿਹੜੀ ਹੈ ਉਹ ਨਹੀਂ ਰਹੀ ਤੀਜਾ ਪਹਿਲੂ ਇਹ ਸੀ ਕਿ ਕਾਨੂੰਨੀ ਮਾਰਾ ਨਾਲ ਰਾਏ ਕੀਤੀ ਗਈ ਕਿ ਕਿਵੇਂ ਇਸ ਸੰਕਟ ਨਾਲ ਸਿੱਝਿਆ ਜਾਵੇ ਚਾਹੇ ਮੁੱਖ ਜਿਹੜਾ ਸਾਡਾ ਮੇਨ ਸਕੱਤਰਿਤ ਹੋਵੇ ਚਾਹੇ ਮਿੰਨੀ ਸਕੱਤਰਿਤ ਹੋਵੇ ਚਾਹੇ ਪੁਲਿਸ ਹੈੱਡਕੁਆਟਰ ਹੋਵੇ ਅੱਜ ਪੂਰੀ ਤਰ੍ਹਾਂ ਮਾਤਮ ਛਾਇਆ ਹੋਇਆ ਸੀ ਅਫਸਰਸ਼ਾਹੀ ਦੇ ਵਿੱਚ ਅਫਸਰਸ਼ਾਹੀ ਜਿਹੜੀ ਹੈ ਪੂਰੀ ਤਰ੍ਹਾਂ ਘਾਬਰੀ ਹੋਈ ਹੈ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ ਗਈ ਹੋਈ ਹੈ ਕਿਉਂਕਿ ਜਿਹੜਾ CBI ਨੇ ਇਸ਼ਾਰਾ ਕੀਤਾ ਕਿ ਹੋਰ ਜਿਹੜੇ ਦਰਜਨ ਦੇ ਕਰੀਬ ਮਹਿਕਮੇ ਨੇ ਜਿਹੜੇ ਉਹ CBI ਤੇ ED ਦੇ ਅੰਡਰ ਸਕਰੂਟਨੀ ਨੇ ਉਹਨਾਂ ਦੇ ਨਿਸ਼ਾਨੇ ਤੇ ਨੇ ਇਸ ਲਈ ਅਫਸਰਾਂ ਨੂੰ ਭਾਜੜਾਂ ਪਈਆਂ ਹੋਈਆਂ ਨੇ ਕਿ ਆਪਣੀ ਚਮੜੀ ਜਿਹੜੀ ਹੈ ਉਹ ਕਿਵੇਂ ਬਚਾਈ ਜਾਵੇ ਆਉਣ ਵਾਲੇ ਜਿਹੜੇ 2-3 ਮਹੀਨੇ ਨੇ ਕਿਉਂਕਿ 2 ਮਹੀਨਿਆਂ ਦੇ ਵਿੱਚ CBI ਨੇ ਅੱਗੇ ਜਿਹੜੀ ਹੈ ਸਟੇਟਸ ਰਿਪੋਰਟ ਦੇਣੀ ਹੈ ਤੇ ED ਨੇ ਹੁਣ ਅਜੇ ਕਾਰਵਾਈ ਸ਼ੁਰੂ ਕਰਨੀ ਹੈ ਜਦੋਂ ED ਦੀ ਗ੍ਰਿਫਤਾਰੀ ਪੈ ਜਾਂਦੀ ਹੈ 5-7 ਮਹੀਨੇ ਜਿਹੜੀ ਹੈ ਜ਼ਮਾਨਤ ਨਹੀਂ ਹੁੰਦੀ ਇਹਦੇ ਲਈ ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਕੋਲ ਮਾਣਯੋਗ ਸੰਜੀਵ ਅਰੋੜਾ ਜੀ ਨੇ ਜਿਹੜੇ ਪੰਜਾਬ ਦੇ ਮੰਤਰੀ ਨੇ ਬਿਨਾਂ ਮਹਿਕਮੇ ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ ਮਈ ਮਹੀਨੇ ਅਕਤੂਬਰ ਮਹੀਨਾ ਚੱਲ ਪਿਆ 5 ਮਹੀਨੇ ਜਿਹੜੇ ਹੋ ਗਏ ਉਹਨਾਂ ਨੂੰ ਜੇਲ੍ਹ ਦੇ ਵਿੱਚ ਗਿਆ ਹੋਰ ਪਤਾ ਨਹੀਂ ਕਿੰਨਾ ਚਿਰ ਜਿਹੜਾ ਜੇਲ੍ਹ ਦੇ ਵਿੱਚ ਲਾਉਣਾ ਪੈ ਜੇ ਤਾਂ ਇਹ ਖਦਸ਼ਾ ਜਿਹੜਾ ਖਤਰਾ IAS ਅਫਸਰਾਂ ਦੇ ਸਿਰ ਤੇ ਮੰਡਰਾ ਰਿਹਾ ਹੈ ਬੜੇ ਡਰੇ ਹੋਏ ਤੇ ਘਬਰਾਏ ਹੋਏ ਆਫਿਸਰ ਸਾਹਿਬਾਨ ਇਸ ਵੇਲੇ ਵਿਚਰ ਰਹੇ ਨੇ ਲੋਕਾਂ ਦੇ ਵਿੱਚ ਅਗਲੀ ਗੱਲਬਾਤ ਕਰਾਂਗੇ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਜੀ ਨਾਲ ਅਤੇ ਜਮਸ਼ੇਦ ਅਲੀ ਖਾਨ ਜੀ ਨਾਲ ਉਹਨਾਂ ਤੋਂ ਜਾਣਨਾ ਚਾਹਾਂਗੇ ਸਮੁੱਚੇ ਮਾਮਲੇ ਤੇ ਕਿ ਕਿਸ ਤਰ੍ਹਾਂ ਦਾ ਰਾਜਨੀਤਿਕ ਇੰਪੈਕਟ ਜਿਹੜਾ ਇਹਨਾਂ ਘਟਨਾਵਾਂ ਦਾ ਪੈਂਦਾ ਹੈ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਜੀ ਅਤੇ ਪ੍ਰੋਫੈਸਰ ਜਮਸ਼ੇਦ ਅਲੀ ਖਾਨ ਜੀ ਤੁਹਾਡਾ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ
1: ਸ਼ੁਕਰੀਆ ਜੀ ਸਤਿ ਸ੍ਰੀ ਅਕਾਲ
0: ਭੱਟੀ ਸਾਹਿਬ ਮੈਂ ਅੱਜ ਦੀ ਵਿਚਾਰ ਚਰਚਾ ਤੁਹਾਡੇ ਤੋਂ ਸ਼ੁਰੂ ਕਰਨੀ ਚਾਹੂੰਗਾ ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਕਹਿ ਦਈਏ ਪੂਰੀ ਤਰਥੱਲੀ ਮੱਚੀ ਹੋਈ ਹੈ ਵੈਸੇ ਤਾਂ ਚਲੋ ਐਲੀਗੇਸ਼ਨ ਜਿਹੜੇ ਆ ਅਕਸਰ ਲੱਗਦੇ ਨੇ ਕਿ ਜਦੋਂ ਤੋਂ ਭਾਜਪਾ ਸਰਕਾਰ ਆਈ ਹੈ ਉਦੋਂ ਤੋਂ ਜਿਹੜੀਆਂ ਕੇਂਦਰੀ ਏਜੰਸੀਆਂ ਤੇ ਕੁਝ ਕੇਂਦਰੀ ਡਿਪਾਰਟਮੈਂਟ ਨੇ ਚਾਹੇ ਆਮਦਨ

0: ਪ੍ਰੈਡੀਕੇਟ ਆਫੈਂਸ ਦੇ ਦਾਇਰੇ ਦੇ ਵਿੱਚ ਉਹ ਆ ਜਾਂਦਾ ਹੈ, ਉਦੋਂ ਈਡੀ ਕਿਤੇ ਵੀ ਰੇਡ ਕਰ ਸਕਦੀ ਹੈ ਉਹਨੂੰ, ਹਿੰਦੁਸਤਾਨ ਦਾ ਕੋਈ ਕਾਨੂੰਨ ਫਿਰ ਰੋਕ ਨਹੀਂ ਸਕਦਾ। ਇਹ ਚਰਚਾ ਹੈ ਵੀ ਈਡੀ ਲੱਭਦੀ ਸੀ ਪ੍ਰੈਡੀਕੇਟ ਆਫੈਂਸ ਤਾਂ ਜੋ ਚੀਫ ਮਿਨਿਸਟਰ ਆਫਿਸ ਹੋਵੇ, ਭਾਵੇਂ ਚੀਫ ਸੈਕਟਰੀ ਆਫਿਸ ਹੋਵੇ, ਭਾਵੇਂ ਸੈਕਟਰੀਏਟ ਹੋਵੇ, ਭਾਵੇਂ ਕੋਈ ਹੋਰ ਦਫ਼ਤਰ ਹੋਵੇ, ਉੱਥੇ ਵੜ ਕੇ ਜਿਹੜੀ ਹੈ ਉਹ ਤਫਤੀਸ਼ ਕੀਤੀ ਜਾ ਸਕੇ। ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਪਰਚਾ ਦਰਜ ਹੋ ਗਿਆ 5 ਅਕਤੂਬਰ ਦੀ ਰਾਤ ਨੂੰ 11:49:27 ਤੇ। 6 ਤਰੀਕ ਹੋਣ ਨਹੀਂ ਦਿੱਤੀ ਕਿਉਂਕਿ 5 ਤਰੀਕ ਨੂੰ ਹਾਈਕੋਰਟ ਦੇ ਆਰਡਰ ਸੀਗੇ। ਤਾਂ ਤੁਸੀਂ ਜਿਹੜਾ ਇਲੈਕਸ਼ਨ ਸਿਰ ਤੇ ਹੈ, ਜਦੋਂ ਕਿਸੇ ਵੀ ਪਰਿਵਾਰ ਦੇ ਵਿੱਚ ਮੰਨ ਲਓ ਕਿਸੇ ਨੇ ਵਿਆਹ ਰੱਖਿਆ ਹੋਵੇ, ਪਰਚਾ ਦਰਜ ਹੋ ਕੇ ਵਿਆਹ ਦੇ ਘਰ ਦੇ ਜੀਆਂ ਨੂੰ ਸਾਰਿਆਂ ਨੂੰ ਭੱਜਣਾ ਪੈ ਜੇ, ਕਾਹਦਾ ਵਿਆਹ ਹੋ ਜੂਗਾ, ਤਾਂ ਵੀਜ਼ਾ ਲਿਖਾ ਹੋ ਗਿਆ। ਤੇ ਹੁਣ ਇਲੈਕਸ਼ਨ ਸਿਰ ਤੇ ਹੈ, ਇੱਕ ਪਾਰਟੀ ਦੇ ਬੰਦੇ ਨੂੰ ਭਗੌੜਾ ਹੋਣਾ ਪੈ ਰਿਹਾ, ਕਿਹੜੀ ਇਲੈਕਸ਼ਨ, ਕਿਹੜੇ ਕੈਂਡੀਡੇਟ ਕੀ ਤਿਆਰੀ ਕਰਨਗੇ ਤੇ ਪੋਲੀਟੀਕਲ ਇੰਪਲੀਕੇਸ਼ਨਸ ਕੀ ਹੋਣਗੇ? ਭੱਟੀ ਸਾਹਿਬ
1: ਦੇਖੋ ਦਵਿੰਦਰ ਜੀ, ਇੱਕ ਤਾਂ ਇਹ ਹੈ ਕਿ ਜਿਹੜਾ ਪਹਿਲਾ ਹੁੰਦਾ ਸੀ ਨਾ ਸਿਸਟਮ ਇਲੈਕਸ਼ਨਾਂ ਦਾ, ਆਪਾਂ ਹੁਣੇ ਮੰਨ ਕੇ ਹੀ ਚੱਲੀਏ ਕਿ ਈਡੀ, ਸੀਬੀਆਈ, ਇਨਕਮ ਟੈਕਸ, ਵਿਜੀਲੈਂਸ ਇਹ ਇਲੈਕਸ਼ਨ ਦਾ ਪਾਰਟ ਹੀ ਨੇ
0: ਜੀ।
1: ਜਿਹੜੀਆਂ 3 M ਕਹਿੰਦੇ ਨੇ ਨਾ, ਵੀ ਮਨੀ, ਮੀਡੀਆ ਤੇ ਮਸਲ, ਮਸਲ ਦੇ ਵਿੱਚ ਆ ਗਈਆਂ ਇਹ ਚੀਜ਼ਾਂ। ਹੁਣ ਸਰਕਾਰੀ ਮਸਲ ਜਿਹੜਾ ਹੈ ਉਹ ਹਰ ਜਗ੍ਹਾ ਆਪਾਂ ਦੇਖ ਰਹੇ ਹਾਂ,
0: ਚੋਣ ਕਮਿਸ਼ਨ ਵੀ ਸਮਝਿਆ ਜਾਣ ਲੱਗਿਆ।
1: ਹਾਂਜੀ, ਉਹ ਵੀ ਤਾਂ ਪਾਰਟ ਹੀ ਹੈ, ਮਤਲਬ ਮਣੀਪੁਰ ਤੋਂ ਲੈ ਕੇ ਪੱਛਮੀ ਬੰਗਾਲ ਤੱਕ, ਮਤਲਬ ਇਹ ਕਲੀਅਰ ਬਹਿਰ ਪੰਜਾਬ ਦੇ ਵਿੱਚ ਕੋਈ ਹੁੰਦੀ ਨਹੀਂ। ਉਹਦੇ ਬੜੀ ਦੇਰ ਦਾ ਇਲੈਕਸ਼ਨਾਂ ਦਾ ਜਦ ਦਾ ਮਾਹੌਲ ਜਿਹਾ ਬਣਨਾ ਸ਼ੁਰੂ ਹੋਇਆ ਤਾਂ ਉਦੋਂ ਤੋਂ ਇਹ ਕੰਮ ਚੱਲ ਰਿਹਾ, ਆਪਾਂ ਦੇਖ ਰਹੇ ਹਾਂ ਚੀਜ਼। ਗੱਲ ਇਹ ਹੈ ਕਿ ਇੰਨੀ ਆਸ ਨਹੀਂ ਸੀ ਕਿ ਇਸ ਹੱਦ ਤੱਕ ਕੰਮ ਵਧ ਗਿਆ, ਮਤਲਬ ਇਸ ਹੱਦ ਤੱਕ ਵਧ ਗਿਆ ਹੈ ਕਿ ਬਿਲਕੁਲ ਨੰਗਾ ਹੀ ਹੋ ਗਿਆ। ਮਤਲਬ ਜਿਹੜਾ ਕਹਿੰਦੇ ਹੁੰਦੇ ਨੇ ਨਾ ਵੀ, ਮਤਲਬ ਆਪਾਂ ਗੱਲ ਕਰਦੇ ਹੁੰਦੇ ਨਾ ਵੀ ਜਿਹੜੇ ਪ੍ਰੋਂਪਟਰ ਨੇ ਪਿੱਛੇ, ਉਹਨਾਂ ਦੇ ਡਾਇਲਾਗ ਅੱਗੇ ਸੁਣਨ ਲੱਗ ਗਏ, ਜਿਹੜੀ ਸਕ੍ਰਿਪਟ ਹੈ ਬਿਲਕੁਲ ਨੰਗੀ ਹੋ ਗਈ ਹੈ। ਅੱਛਾ, ਥੋੜਾ ਜਿਹਾ ਲੱਗਦਾ ਸੀ ਕਿਤੇ ਸ਼ਾਇਦ ਆਪਣੀ ਪੰਜਾਬ ਗੌਰਮੈਂਟ ਤੇ ਸੈਂਟਰਲ ਗੌਰਮੈਂਟ, ਮਤਲਬ ਕੇਜਰੀਵਾਲ ਦਾ ਤਾਂ ਆਪਾਂ ਦੇਖਿਆ ਹੀ ਹੈ ਕਿ ਕੇਜਰੀਵਾਲ ਜੀ ਨੂੰ ਜਦੋਂ ਉਹ ਸ਼ਰਾਬ ਵਾਲਾ ਕੇਸ ਹੋਇਆ ਸੀਗਾ, ਉਹਦੇ ਵਿੱਚ ਕੀ ਕੁਛ ਹੋਇਆ, ਤੇ ਜਦੋਂ ਫਿਰ ਸੌਦੇਬਾਜ਼ੀ ਹੋ ਗਈ, ਉਦੋਂ ਬਾਅਦ ਉਹ ਕੇਸ ਪਤਾ ਨੀ ਕਿੱਥੇ ਆਇਆ। ਸੋ ਇਹ ਇੱਕ ਕਿਸਮ ਦੇ ਨਾਲ ਮੈਂ ਸਮਝਦਾ ਵੀ ਇਹਨਾਂ ਨੇ ਤਾਂ ਇਹਨੂੰ ਬਣਾਉਣਾ ਕਿ ਵੈਂਡੇਟਾ ਪੋਲੀਟਿਕਸ ਹੈ ਜੀ, ਸਾਡੇ ਨਾਲ ਜ਼ਬਰਦਸਤੀ ਧੱਕਾ ਜ਼ੁਲਮ ਹੋ ਰਿਹਾ ਹੈ। ਪਰ ਇਹ ਹੈ ਕਿ ਸਮੱਸਿਆ ਇੱਥੇ ਆ ਜਾਂਦੀ ਹੈ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਰਪਸ਼ਨ ਹੈ ਨੀ।
0: ਸਭ ਤੋਂ ਵੱਡੀ ਗੱਲ ਇਹ ਹੈ,
1: ਹਾਂ ਵੱਡੀ ਗੱਲ ਇਹ ਹੈ ਅਸਲ ਦੇ ਵਿੱਚ, ਉਹ ਜਿਹੜਾ ਲਤੀਫਾ ਹੈ ਨਾ ਬਹੁਤ ਮਸ਼ਹੂਰ, ਕਿ ਕਿਸੇ ਪੋਲੀਟੀਸ਼ੀਅਨ ਨੂੰ ਪਾਰਟੀ ਚ ਕਿਸੇ ਲੇਡੀ ਨੂੰ ਇੰਟਰੋਡਿਊਸ ਕਰਾਇਆ ਕਿਸੇ ਨੇ, ਉਹ ਲੇਡੀ ਪਹਿਲਾਂ ਹੀ ਕਹਿੰਦੀ ਸੀ, ਕਹਿੰਦੀ ਮੈਂ ਤਾਂ ਇਹਨਾਂ ਬਾਰੇ ਸਾਰਾ ਕੁਛ ਜਾਣਦੀ ਹਾਂ। ਉਹ ਕਿਉਂ ਰਿਐਕਟਿਵਲੀ ਕਹਿੰਦਾ ਪੋਲੀਟੀਸ਼ੀਅਨ, ਕਹਿੰਦਾ ਮੈਡਮ ਯੂ ਮੇ ਬੀ ਨੋਇੰਗ ਐਵਰੀਥਿੰਗ ਬਟ ਯੂ ਕਾਂਟ ਪ੍ਰੂਵ ਐਨੀਥਿੰਗ, ਤੂੰ ਜਾਣਦੀ ਹੋਈ ਪਰ ਤੂੰ ਸਾਬਤ ਨਹੀਂ ਕਰ ਸਕਦੀ। ਅਸਲ ਚ ਜਿਹੜਾ ਪੰਜਾਬ ਚੱਲ ਰਿਹਾ ਸੀ ਕੰਮ, ਉਹ ਇਹ ਚ ਵੀ ਸਾਬਤ ਕਰਕੇ ਦਿਖਾਓ, ਅਸੀਂ ਕਰਪਸ਼ਨ ਇੰਨੀ ਸਕਸੈਸਫੁਲ ਇੰਨੀ ਤਰੀਕੇ ਨਾਲ ਕਰੀਏ। ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਹੁਣ ਤੱਕ ਆਪਾਂ ਸੁਣਦੇ ਆ ਰਹੇ ਹਾਂ, ਤੁਸੀਂ ਪ੍ਰੂਵ ਕਰਕੇ ਦਿਖਾਓ। ਇਹ ਕਹਿੰਦੇ ਸੀ ਅਸੀਂ ਸੁੱਖ ਬਿਲਾਸ ਚਲੇ ਜਾਵਾਂਗੇ ਜੇ, ਇਹ ਵੀ ਸੇਮ CA ਪੋਲਿਟਿਕਸ ਗਵਰਨ ਕਰਦੇ ਨੇ ਅੱਜ ਕੱਲ੍ਹ, ਉਹ ਸ਼ੈਲ ਕੰਪਨੀਆਂ ਬਣਾ ਕੇ ਹਵਾਲਾ ਰਾਹੀਂ ਹੋਰ ਪੈਸਾ ਖਾਧਾ ਜਾਂਦਾ। ਪਰ ਮੇਰਾ ਖਿਆਲ ਹੈ ਵੀ ਹੁਣ ਸਿੰਘ ਭਿੜ ਗਏ ਨੇ ਬਿਲਕੁਲ, ਜਿਵੇਂ ਗੁੰਡੀਆਂ ਦੇ ਸਿੰਘ ਫਸ ਗਏ। ਹੁਣ ਇਹ ਹੈ ਕਿ CM ਮਾਨ ਸੈਂਟਰਲ ਸਟੇਟ ਦੇ ਕੋਲ ਨੇ ਲੈ ਰਹੇ, ਪਹਿਲਾਂ ਉਹ ਦਿੱਲੀ ਵਾਲਿਆਂ ਨੂੰ ਲੈ ਰਹੇ ਸੀ, ਕੇਜਰੀਵਾਲ ਹੋਰ ਲੱਲੇ ਭੱਜੇ। ਹੁਣ ਇਹ ਹੈ ਕਿ ਮੇਨ ਜਿਹੜੀ ਗੱਲ ਹੋ ਗਈ ਹੈ ਵੀ ਸਿੱਧਾ ਹੀ ਹੋ ਗਿਆ ਕੰਮ, ਪਰ ਇਹਦੇ ਵਿੱਚ ਮੈਨੂੰ ਲੱਗਦਾ ਕਿ ਇਹਨਾਂ ਦੇ ਬਚਣ ਦਾ ਪੰਜਾਬ ਗੌਰਮੈਂਟ ਵਾਲਿਆਂ ਦਾ ਚਾਂਸ ਬਹੁਤ ਘੱਟ ਹੈ, ਕਿਉਂਕਿ ਬਹੁਤ ਸਾਰੇ ਇਹਦੇ ਰਾਹੀਂ ਹੀ ਇਸ ਜਿਹੜਾ ਮਾਹੌਲ ਸਿਰਜਿਆ ਗਿਆ, ਭੰਗੜਾ ਪਾਉਂਦੇ ਪਾਉਂਦੇ ਪਤਾ ਨਹੀਂ ਉੱਧਰ ਭੰਗੜਾ ਪਾਉਣ ਲੱਗ ਜਾਣ ਜਾ ਕੇ, ਉਦੋਂ ਕੇਸਰੀ ਹੋ ਜਾਣ ਬਸੰਤੀ ਤੋਂ ਕੋਈ ਪਤਾ ਨਹੀਂ ਲੱਗਣਾ। ਇੱਦਾਂ ਹੀ ਮੇਰਾ ਖਿਆਲ ਹੈ ਅਫਸਰ ਨੇ ਜਿਹੜੇ ਉਹਨਾਂ ਤੋਂ, ਇੱਦਾਂ ਹੀ ਜਿਹੜੇ ਗਵਾਹ ਨੇ ਉਹਨਾਂ ਤੋਂ ਕੋਈ ਵਾਅਦਾ ਮਾਫ਼ ਬਣ ਜਾਊਗਾ, ਕੁਛ ਹੋਰ ਹੋ ਜਾਊਗਾ। ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਦੇਖ ਰਹੇ ਹਾਂ ਕਿ FIR ਪਹਿਲੀ ਵਾਰੀ ਇਸ ਤਰੀਕੇ ਦੀ ਲਿਖੀ ਗਈ ਹੈ, ਲਗਭਗ PhD ਥੀਸਿਸ ਦੀ ਤਰ੍ਹਾਂ, ਮਤਲਬ ਸੈਂਕੜੇ ਪੇਜਾਂ ਦੀ, ਤੇ ਉਹਦੇ ਸਾਰੇ ਡਾਕੂਮੈਂਟ, ਸਾਰੀਆਂ ਚੈਟਸ ਵਗੈਰਾ ਦਿੱਤੀਆਂ ਨੇ ਜਿਹੜੀਆਂ, ਉਹ ਇੱਕ ਕਿਸਮ ਦਾ ਮਤਲਬ FIR ਵੀ ਹੈ ਤੇ ਉਹ ਪ੍ਰੋਪੇਗੰਡਾ ਟੂਲ ਵੀ ਹੈ ਕਿਸਮ ਦਾ, ਤਾਂ ਕਿ ਹਰ ਇੱਕ ਨੂੰ ਪਤਾ ਹੋਵੇ ਕਿ ਕਿਹਨੇ ਕਿਹਨੂੰ ਕੀ ਲਿਖਿਆ, ਕੀ ਕਰਿਆ। ਅੱਛਾ, ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ, ਸਰਵੇਲੈਂਸ ਸਟੇਟ ਦਾ ਯੁੱਗ ਹੈ, ਹਰ ਫੈਕਟ ਹੈ ਜਿਹੜਾ ਉਹ ਲਗਭਗ ਸਾਹਮਣੇ ਆ ਜਾਂਦਾ ਹੈ, ਪਰ ਇਹ ਵੀ ਸ਼ੰਕਾ ਖੜਾ ਹੋ ਜਾਂਦਾ ਵੀ ਕਿਹੜਾ ਫੈਕਟ ਹੈ ਜਿਹੜਾ ਇਹ AI ਰਾਹੀਂ ਬਣਿਆ। ਪਹਿਲਾਂ ਆਪਾਂ ਦੇਖੀਆਂ ਨੇ ਵੀਡੀਓਸ, ਮਾਨ ਸਾਹਿਬ ਦੀਆਂ ਜਿਹੜੀਆਂ ਕੱਲ ਤੱਕ ਨੇ ਚੈੱਕ ਕਰਾਈਆਂ ਨੇ ਹੋਰ ਤੋਂ, ਪਰ ਇਹ ਕਿ ਸਭ ਤੋਂ ਜਿਹੜੀ ਭਿਆਨਕ ਗੱਲ ਮੈਨੂੰ ਲੱਗ ਰਹੀ ਹੈ ਇਹਦੇ ਚ, ਕਿ ਕੋਈ ਵੀ ਪਾਰਟੀ ਚਾਹੇ ਉਹ ED ਯੂਜ ਕਰੇ, CBI ਯੂਜ ਕਰੇ, ਚਾਹੇ ਉਹ ਵਿਜੀਲੈਂਸ ਯੂਜ ਕਰੇ ਸਟੇਟ ਵਾਲੀ, ਕੋਈ ਪਾਰਟੀ ਵੀ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਬਾਰੇ ਕੋਈ ਲਫ਼ਜ਼ ਵੀ ਨਹੀਂ ਕਿਸੇ, ਐਵੇਂ ਬੇਅਦਬੀ ਨਸ਼ਿਆਂ ਦਾ ਮਾੜਾ ਜਿਹਾ 2 ਦਿਨ ਢੋਲ ਵਜਾ ਕੇ ਉਹਦੀ ਵੀ ਕੰਕਰੀਟ ਗੱਲ ਕੋਈ ਨਹੀਂ ਕਰਦਾ। ਮਤਲਬ ਯੂਥ ਇੱਥੋਂ ਸਾਰਾ ਬਾਹਰ ਚਲਿਆ ਗਿਆ, ਪਿੰਡਾਂ ਦੇ ਪਿੰਡ

0: ਹੀ ਹੋਏ ਪਏ ਨੇ ਨਸ਼ਿਆਂ ਦਾ ਮਤਲਬ ਛੇਵਾਂ ਕੀ ਹੁਣ ਤਾਂ ਸੱਤ ਅੱਠ ਦਰਿਆ ਵਗ ਰਹੇ ਨੇ ਨਸ਼ਿਆਂ ਦੇ ਮਤਲਬ ਕਿਸੇ ਕੋਲ ਕੋਈ ਪ੍ਰਪੋਜ਼ਲ ਨਹੀਂ ਕਿਸੇ ਕੋਲ ਕੋਈ ਦੋ ਲਫ਼ਜ਼ ਬੋਲਣ ਦਾ ਟਾਈਮ ਨਹੀਂ ਹੈ ਸਿਰਫ ਇੱਕ ਜਦੋਂ ਰੈਲੀ ਕਰਨੀ ਹੁੰਦੀ ਹੈ ਵੀ ਉਹ ਲੇਡੀਜ਼ ਨੂੰ ਸ਼ਾਹ ਜੀ ਆ ਕੇ ਮਿਲੇ ਉਹਨਾਂ ਨੂੰ ਜੱਫੀਆਂ ਜੁੱਫੀਆਂ ਪਾ ਕੇ ਕਹਿ ਕੇ ਕਿ ਹਾਂ ਜੀ ਹਾਂ ਬੜਾ ਦੁੱਖ ਹੈ ਬੜਾ ਦੁੱਖ ਹੈ ਬਸ ਇੰਨਾ ਹੀ ਹੈ ਸੋ ਸਾਰੀਆਂ ਪਾਰਟੀਆਂ ਇੱਕ ਗੱਲ ਦੇ ਉੱਪਰ ਜਿੰਨਾ ਨਹੀਂ ਮਸਨੇ ਕਿ ਪੰਜਾਬ ਦੇ ਕਿਸੇ ਵੀ ਸਬਸਟਾਂਸ਼ੀਅਲ ਇਸ਼ੂ ਨੂੰ ਐਡਰੈਸ ਨਹੀਂ ਕਰਨਾ ਦੂਜਾ ਕਿ ਪ੍ਰਾਪੇਗੰਡੇ ਦੇ ਤੌਰ ਤੇ ਟੂਲ ਦੇ ਤੌਰ ਤੇ ਕਿਸ ਤਰ੍ਹਾਂ ਅਸੀਂ ਇੱਕ ਦੂਜੇ ਦੇ ਕੱਪੜੇ ਲਾ ਸਕਦੇ ਹਾਂ ਕਿਹੜੇ ਕਿਹੜੇ ਚੈਨਲ ਕੀ ਕਰਨਗੇ ਕਿਸ ਤਰ੍ਹਾਂ ਕਰਨਗੇ ਇਹ ਪਲੈਨਿੰਗ ਕੀਤੀ ਜਾਂਦੀ ਹੈ ਇਹ ਨਵੀਂ ਕਿਸਮ ਦੀ ਇਨਫੋਰਮੇਸ਼ਨ ਵਾਰ ਹੈ ਤੇ ਨਵੀਂ ਕਿਸਮ ਦੀ ਇਹ ਇੰਸਟੀਟਿਊਸ਼ਨ ਨੂੰ ਡੀਗ੍ਰੇਡ ਕਰਨ ਦੀ ਵਾਰ ਹੈ ਉੱਥੇ ਆਪਾਂ ਪਹਿਲਾਂ ਹੀ ਦੇਖ ਰਹੇ ਹਾਂ ਦਿੱਲੀ ਦੇ ਵਿੱਚ ਜਿਹੜਾ ਸੰਕਟ ਚੱਲ ਰਿਹਾ ਹੈ ਕਿ ਈਸੀਬੀ ਉਹਨੇ ਆਪਣੀ ਕ੍ਰੈਡੀਬਿਲਟੀ ਕਮਾ ਲਈ ਹੈ ਲਗਭਗ ਪਹਿਲੇ ਜੁਡੀਸ਼ਰੀ ਵੀ ਦੇਖੋ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇਹਨਾਂ ਨੇ ਕੁਐਸਚਨ ਕੀਤਾ ਪਹਿਲਾਂ ਜਦੋਂ ਉਹਦੀ ਸਿਲੈਕਸ਼ਨ ਸੀ ਉਹਦੇ ਉੱਪਰ ਰੌਲਾ ਪਿਆ ਫਿਰ PIL ਆਈ ਫਿਰ PIL ਦੇ ਉੱਪਰ ਮਾਣਯੋਗ ਹਾਈ ਕੋਰਟ ਨੇ ਆਰਡਰ ਕੀਤੇ ਅੱਛਾ ਹੁਣ ਟੈਕਨੀਕਲੀ ਜੇ ਅਸੀਂ ਦੇਖੀਏ ਕਿ ਕੋਰਟ ਦੇ ਆਰਡਰ ਨੇ ਸੈਂਟਰਲ ਏਜੰਸੀਆਂ ਇਨਵੈਸਟੀਗੇਟ ਕਰ ਰਹੀਆਂ ਨੇ ਇਹ ਤੋਂ ਭੱਜਿਆ ਨਹੀਂ ਜਾ ਸਕਦਾ ਪਰ ਇਹ ਵੀ ਫੈਕਟ ਹੈ ਕਿ ਸਾਰਾ ਕੁਝ ਕੰਪਰੋਮਾਈਜ਼ ਹੈ
1: ਅਸ਼ੇਕ ਭੱਟੀ ਸਾਹਿਬ ਮੈਂ ਇਹਦੇ ਚ ਇੱਕ ਹੋਰ ਤੁਹਾਡੇ ਜ਼ਰੂਰ ਕਮੈਂਟਸ ਚਾਹੂੰਗਾ ਫਿਰ ਮੈਂ ਪ੍ਰੋਫੈਸਰ ਖਾਨ ਹੋਣਾ ਵੱਲ ਆਊਂਗਾ ਪਿਛਲੀਆਂ ਕਈ ਸਰਕਾਰਾਂ ਦੇਖੀਆਂ ਨੇ ਪੰਜਾਬ ਦੇ ਵਿੱਚ ਤੁਸੀਂ ਵੀ ਇੱਕ ਸਰਕਾਰੀ ਸਿਸਟਮ ਦੇ ਵਿੱਚ ਰਹੇ ਹੋ ਤੁਸੀਂ ਵੱਡੇ ਵੱਡੇ ਆਫਿਸ ਰਨ ਕੀਤੇ ਨੇ ਚਾਹੇ ਡੀਨ ਦਾ ਆਫਿਸ ਹੋਵੇ ਤੁਸੀਂ ਵਾਈਸ ਚਾਂਸਲਰਸ ਦੀ ਫੰਕਸ਼ਨਿੰਗ ਦੇਖੀ ਹੈ ਸਾਰਾ ਕੁਝ ਨੇੜੇ ਹੋ ਕੇ ਦੇਖਿਆ ਕਈਆਂ ਨਾਲ ਕੰਮ ਕੀਤਾ ਹੈਗਾ ਚੀਫ ਮਿਨਿਸਟਰਾਂ ਦੇ ਆਫਿਸ ਮਿਨਿਸਟਰਾਂ ਦੇ ਆਫਿਸ ਦੇਖਿਆ ਕਦੇ ਇਹ ਨਹੀਂ ਹੋਇਆ ਵੀ ਕੋਈ ਪ੍ਰਾਈਵੇਟ ਬੰਦਾ ਕੋਈ ਥਰਡ ਪਰਸਨ ਉਹਨਾਂ ਨੂੰ ਜਿਹੜੇ ਵਟਸਐਪ ਤੇ ਸਾਰਾ ਕੁਝ ਜਾ ਰਿਹਾ ਹੈ ਵੀ ਕਿਹਦੀ ਟ੍ਰਾਂਸਫਰ ਪੋਸਟਿੰਗ ਹੋਣੀ ਹੈ ਕਿਸ ਤਰ੍ਹਾਂ ਦੇ ਫੈਸਲੇ ਹੋਣੇ ਹੈ ਟੈਂਡਰ ਦੇ ਵਿੱਚ ਕੀ ਹੋਣਾ ਹੈ ਪਾਲਿਸੀ ਕਿਹੋ ਜਿਹੀ ਹੋਵੇ ਆਮ ਤੌਰ ਤੇ ਕੀ ਹੁੰਦਾ ਸੀ ਵੀ ਜੇ ਕਈ ਵਾਰੀ ਕੋਈ ਅਫਸਰ ਤੇ ਮੰਤਰੀ ਦਾ ਹੋ ਰਿਹਾ ਜਾਂ PA ਦਾ ਤੇ ਅਫਸਰ ਦੇ ਜਾਂ ਅਫਸਰ ਦੇ PA ਦਾ ਮੰਤਰੀ ਦੇ PA ਦਾ ਕਿਸੇ ਨਾਲ ਹੋ ਰਿਹਾ ਉਹਨਾਂ ਕ ਤਾਂ ਕਦੇ ਕਮਿਊਨੀਕੇਸ਼ਨ ਜਿਹੜਾ ਹੈ ਉਹ ਸੁਣਿਆ ਸੀਗਾ ਚਾਹੇ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਹੋਵੇ ਚਾਹੇ ਬਾਦਲਾਂ ਦਾ ਰਾਜ ਹੋਵੇ ਹਾਂ ਬਾਹਰ ਦੱਲਿਆਂ ਦੀ ਕੋਈ ਕਮੀ ਨਹੀਂ ਹੁੰਦੀ ਕਿਸੇ ਵੀ ਸਰਕਾਰ ਦੇ ਵਿੱਚ ਦਲਾਲਾਂ ਦੀ ਕਮੀ ਨਹੀਂ ਹੁੰਦੀ ਉਹ ਇਨਫਲੂਐਂਸ ਕਰਦੇ ਨੇ ਪੋਸਟ ਟ੍ਰਾਂਸਫਰ ਪੋਸਟਿੰਗਸ ਵੀ ਕਰਾਉਂਦੇ ਨੇ ਟੈਂਡਰਸ ਦੇ ਵਿੱਚ ਵੀ ਇਨਫਲੂਐਂਸ ਕਰਦੇ ਨੇ ਸਾਰੇ ਕਿਤੇ ਕਰਦੇ ਨੇ ਪਰ ਇਸ ਤਰ੍ਹਾਂ ਦੀ ਕਦੇ ਡਾਕੂਮੈਂਟਰੀ ਐਵੀਡੈਂਸ ਨਹੀਂ ਸੀ ਉਹਨਾਂ ਨੇ ਛੱਡੀ ਵੀ ਇਹ ਅਣਜਾਣਤਾ ਹੈ ਦਲੇਰੀ ਹੈ ਹੰਕਾਰ ਹੈ ਕੀ ਹੈ ਇਸ ਤਰ੍ਹਾਂ ਦਾ
0: ਇੱਕ ਤਾਂ ਦੇਖੋ ਦਵਿੰਦਰ ਜੀ ਆਪਾਂ ਜਿਹੜੀ ਦੌਰ ਚ ਰਹਿ ਰਹੇ ਹਾਂ ਇਹਨੂੰ ਅਸੀਂ ਇਨਫੋਰਮਲ ਕਹਿ ਸਕਦੇ ਹਾਂ ਬੇਸਿਕਲੀ ਸਬਵਰਟਿਡ ਸਿਸਟਮ ਇਹ ਦੇਖਣ ਨੂੰ ਬਾਹਰਲੇ ਪਾਸੇ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਨੇ ਖਾਣ ਨੂੰ ਅਸਲ ਚ ਹੋਰ ਇਹ ਲਗਭਗ ਸਾਰੀਆਂ ਸਟੇਟਾਂ ਚ ਹੋ ਚੁੱਕਿਆ ਹੈਗਾ ਹੁਣ ਉੱਥੇ ਵੀ RSS ਡਿਕਟੇਟ ਕਰਦੀ ਹੈ ਮਤਲਬ ਪਤਾ ਹੀ ਨਹੀਂ ਸੀ ਲੱਗਦਾ ਦੇਖੋ ਨਾ ਇਹ ਇਲੈਕਸ਼ਨ ਕਮਿਸ਼ਨਰ ਨੂੰ ਦੋ ਇਲੈਕਸ਼ਨ ਕਮਿਸ਼ਨਰਸ ਨੂੰ ਕਹਿਣਾ ਪੈ ਰਿਹਾ ਵੀ ਸਾਨੂੰ ਪਤਾ ਹੀ ਨਹੀਂ ਕਿ ਹੋਰ ਹੋ ਕੀ ਰਿਹਾ ਸੇਮ ਪੋਜੀਸ਼ਨ ਸਾਡੇ ਇੱਥੇ ਆਫਿਸ ਦੀ ਕਿੰਨੀਆਂ ਤਾਂ ਕੋਠੀਆਂ ਦਿੱਲੀ ਤੋਂ ਆ ਕੇ ਬੰਦੇ ਤਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਚੀਜ਼ਾਂ ਤੁਸੀਂ ਉਹੀ ਆਫਿਸ ਰਨ ਕਰ ਰਹੇ ਸੀ ਜੇ ਉਹ ਆਫਿਸ ਰਨ ਕਰ ਰਹੇ ਸੀ ਤੁਸੀਂ ਦੇਖੋਗੇ ਅਸੀਂ ਜਿੰਨਾ ਕੁ ਐਡਮਿਨਿਸਟ੍ਰੇਸ਼ਨ ਦੇਖਿਆ ਉਹ ਤਾਂ ਡਬਲ ਕੰਮ ਹੋ ਜਾਂਦਾ ਕਿ ਪਹਿਲਾਂ ਤੁਸੀਂ ਇਨਫੋਰਮਲ ਸਟਰਕਚਰ ਬਣਾਓ ਇਨਫੋਰਮਲ ਫਾਈਲਾਂ ਤਿਆਰ ਕਰੋ ਫਿਰ ਤੁਸੀਂ ਉਹਨੂੰ ਫਾਰਮਲਾਈਜ਼ ਕਰੋ ਇਹਨਾਂ ਨੇ ਸਿੱਧਾ ਹੀ ਕੰਮ ਕਰਤਾ ਕਿ ਲੋੜ ਹੀ ਨਹੀਂ ਹੈ ਉਹਨਾਂ ਨੂੰ ਬਾਹਰ ਬਿਠਾਓ ਕਿ ਉਹ ਆਪਣਾ ਕੰਮ ਕਾਰ ਜੋ ਮਾੜਾ ਮੋਟਾ ਕਰੀ ਜਾਣ ਜਿਸ ਤਰੀਕੇ ਨਾਲ ਕਹਿ ਲਓ ਕਿ ਇੱਕ ਫਾਰਮਲ ਚਾਰਜ ਕਿਸੇ ਨੂੰ ਦਿੱਤਾ ਹੁੰਦਾ ਐਕਚੁਅਲ ਕੰਮ ਕਿਤੇ ਹੋਰ ਹੋ ਰਿਹਾ ਇਹਨੂੰ ਥੋੜਾ ਜਿਹਾ ਸਾਡੇ ਸੋਸ਼ੀਓਲੋਜੀ ਨਿਊ ਕਾਰਪੋਰੇਟਿਜ਼ਮ ਵੀ ਕਹਿੰਦੇ ਨੇ ਕਿ ਫੈਸਲੇ ਕਿਤੇ ਹੋਰ ਹੁੰਦੇ ਨੇ ਲਾਗੂ ਉਹ ਤੁਸੀਂ ਵਿਧਾਨ ਸਭਾ ਚ ਜਾਂ ਹੋਰ ਕਿਵੇਂ ਇਹ ਬੇਸਿਕਲੀ ਮਾਡਲ ਮਾਨ ਸਾਹਿਬ ਲੈ ਕੇ ਆਏ ਵਧੀਆ ਉਹ ਇਹ ਹੈ ਕਿ ਇਹ ਰਹੇ ਨੇ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ ਉੱਥੇ ਸਕ੍ਰਿਪਟ ਕੋਈ ਹੋਰ ਲਿਖਦਾ ਡਾਇਲਾਗ ਕਿਸਨੇ ਹੋਰ ਯਾਦ ਕਰਨੇ ਹੁੰਦੇ ਨੇ ਡਾਇਰੈਕਸ਼ਨ ਕੋਈ ਹੋਰ ਹੁੰਦਾ ਕੈਮਰਾ ਕਿਸੇ ਹੋਰ ਦਾ ਹੁੰਦਾ ਉਹ ਤੋਂ ਬਾਅਦ ਜਦੋਂ ਸ਼ੋਅ ਮੁੱਕ ਗਿਆ ਕੱਟ ਕਹਿ ਦਿੱਤਾ ਗਿਆ ਤੂੰ ਕੌਣ ਤੇ ਮੈਂ ਕੌਣ ਕੋਈ ਕਮਿਟਮੈਂਟ ਹੀ ਨਹੀਂ ਕਿਸੇ ਗੱਲ ਨਾਲ ਇਹ ਉਹੀ ਕੰਮ ਇੱਥੇ ਲਾਗੂ ਹੋ ਗਿਆ ਕਿ ਜੀ ਕਿਹੜੇ ਫੈਸਲੇ ਕਰਨੇ ਨੇ ਪਹਿਲਾਂ ਤੈਅ ਹੋ ਜਾਣਾ ਚਾਹੇ ਉਹ ਕਮਿਸ਼ਨ ਹੈ ਜੋ ਵੀ ਮਰਜ਼ੀ ਹੈ ਫਿਰ ਉਹਨੂੰ ਫਾਰਮੁਲਾਈਜ਼ ਕਿਵੇਂ ਕਰਨਾ ਫਲਾਣਾ ਐਂ ਕਰ ਦੂਗਾ ਟਿਮਕਾ ਇੱਦਾਂ ਕਰ ਦੂਗਾ ਉਹ ਵਟਸਐਪ ਤੇ ਕਰ ਕਰਕੇ ਅੱਛਾ ਇਹ ਜਲੂਸ ਕੱਢਣ ਵਾਲੀ ਗੱਲ ਹੈ ਦੇਖੋ ਸਾਡੇ ਕੋਲ ਬਹੁਤ ਹੀ ਮੈਂ ਕਹਿੰਦਾ ਮਾੜੇ ਹੋਣ ਚੰਗੇ ਹੋਣ ਕੰਪੀਟੈਂਟ ਗਰੁੱਪ ਰੱਖੇ ਸਾਡੇ ਕੋਲ ਅਮੀਰ ਦੇ ਵਿੱਚ ਵੀ ਤੇ ਦੂਜੀ ਵੀ ਇਹ ਨਹੀਂ ਕਿ ਉਹਨਾਂ ਦੀ ਕੰਪੀਟੈਂਸ ਨਹੀਂ ਹੈ ਇਹ ਠੀਕ ਹੈ ਪੋਲੀਟੀਸ਼ਨਾਂ ਨੇ ਉਹਨੂੰ ਮਿਸਯੂਜ਼ ਕਰਿਆ ਕਰਪਟ ਕਰਿਆ ਉਹਨੂੰ ਇਨਫੈਕਸ਼ਨ ਦੇ ਜਿਵੇਂ 4000 ਗੱਲਾਂ ਹੈਗੀਆਂ ਪਰ ਪੰਜਾਬ ਦੇ ਅਫਸਰ ਨੇ ਜਿਹੜੇ ਉਹ ਇੰਨੇ ਨਲਾਇਕ ਨਹੀਂ ਹਨ ਕਿ ਉਹਨਾਂ ਨੂੰ ਕੋਈ ਦਿੱਲੀਓਂ ਆ ਕੇ ਐਵੇਂ ਕਲਰਕ ਨੁਮਾ ਬੰਦਾ ਜਿਹੜਾ ਫਾਈਲਾਂ ਚੈੱਕ ਕਰੇ ਆਪਾਂ ਦੇਖਦੇ ਰਹੇ ਹੁੰਦਾ ਰਹੇ ਪਰ ਕਿਉਂਕਿ ਪਰਪਸ ਹੋਰ ਸੀ ਉਹ ਪਰਪਸ ਇਸੇ ਤਰ੍ਹਾਂ ਹੀ ਪੈਦਾ ਪੂਰੇ ਹੋ ਸਕਦੇ ਸੀ ਕਿਉਂਕਿ ਦਿਖਾਵਾ ਇਹ ਕਰਨਾ ਕਿ ਸਟੇਟ ਦੇ ਕੁਛ ਕਰ ਰਹੇ ਹਾਂ NGO ਦੇ ਰਾਹੀਂ ਕਰਕੇ ਪੈਸਾ ਸਾਈਫਨ ਕਿਤੇ ਹੋਰ ਹੋਣਾ ਹੁੰਦਾ ਤੁਹਾਨੂੰ ਪਤਾ ਹੈ ਕਿ ਇਵੇਂ ਹੀ ਹੋਇਆ ਇਸ ਦੇ ਵਿੱਚ ਇਹ ਉਹਦਾ ਰਿਜ਼ਲਟ ਹੈ

0: ਸਮਝਦਾ ਕਿ ਬਹੁਤ ਬੜਾ ਕਿਸਮ ਦੇ ਨਾਲ ਇਹ ਇੰਸਟੀਟਿਊਸ਼ਨਲ ਡਾਕੇ ਨੇ ਜਿਹੜੇ ਪੰਜਾਬ ਦੇ ਵਿੱਚ ਮਾਰੇ ਗਏ ਨੇ। ਇਹ ਨਹੀਂ ਕਿ ਪਹਿਲਾਂ ਨਹੀਂ ਸੀ ਵੱਜਦੇ, ਪਰ ਹੁਣ ਇਹ ਬਿਲਕੁਲ ਨੰਗੇ ਚਿੱਟੇ ਹੀ ਹੋ ਗਏ। ਹੁਣ ਕੋਈ ਕੋਈ ਮਤਲਬ ਰਹਿ ਨਹੀਂ ਗਿਆ ਕਿ ਕੋਈ ਭੁਲੇਖਾ ਇਹਦੇ ਬਾਰੇ ਹੋਵੇ। ਤੇ ਠੀਕ ਹੈ ਕਿ ਕੋਰਟਾਂ ਚ ਕੇਸ ਜਾਣਗੇ, ਉਹ ਤਾਂ ਆਪਾਂ ਪਤਾ ਪੋਲੀਟੀਸ਼ਨਾਂ ਦੇ ਕੇਸਾਂ ਦਾ ਜੋ ਹੁੰਦਾ ਹੁੰਦਾ, ਸਾਰੇ ਪੋਲੀਟੀਕਲ ਕੇਸ ਤੇ ਕੰਡੇ ਨਹੀਂ ਲੱਗਦੇ, ਬਿਊਰੋਕਰੇਸੀ ਸਾਰੀ ਜੁਡੀਸ਼ਰੀ ਕੰਪਰੋਮਾਈਜ਼ ਹੋ ਜਾਂਦੀ ਹੈ। 84 ਦਾ ਆਪਾਂ ਹੁਣ ਤੱਕ ਦੇਖ ਰਹੇ ਹਾਂ ਮੁਕੱਦਮੇ ਚੱਲ ਰਹੇ ਨੇ,
1: ਜੀ
0: ਉਹ ਵੱਖਰੀ ਗੱਲ ਹੈ। ਇਹਦਾ ਮਤਲਬ ਇਹ ਨਹੀਂ ਵੀ ਕਿ ਸਾਡੇ ਪੋਲੀਟੀਸ਼ਨ ਸੱਚੇ ਸੁੱਚੇ ਹੋ ਜਾਂਦੇ ਨੇ, ਪਰ ਇਹਨਾਂ ਨੇ ਇੱਕ ਕੰਮ ਕਰਤਾ ਕਿ ਇਹਨੂੰ ਇੰਨੇ ਨੀਵੇਂ ਪੱਧਰ ਤੇ ਲੈ, ਪਰ ਇਤਨਾ ਨੰਗਾ ਕਰਤਾ ਕਿ ਇਹਨੂੰ ਢਕਿਆ ਨਹੀਂ ਜਾ ਸਕਦਾ। ਕਿਸ ਤਰ੍ਹਾਂ ਪੈਸਾ ਖਾਧਾ ਜਾਂਦਾ ਹੈ, ਕਿਸ ਤਰੀਕੇ ਦੇ ਨਾਲ ਗਲੂਕੋਜ਼ ਲਾਉਣ ਦੇ ਬਹਾਨੇ ਅਸਲ ਬਲੱਡ ਕੱਢ ਲਿਆ ਜਾਂਦਾ ਹੈ, ਇਹ ਉਹ ਕੰਮ ਹੈ। ਪਰ ਇਹ ਬੜਾ ਅਨਫੋਰਚੁਨੇਟ ਹੈ, ਪੰਜਾਬ ਇਹਦਾ ਵਿਕਟਿਮ ਹੈ ਸਭ ਤੋਂ ਵੱਡਾ।
1: ਖਾਨ ਸਾਹਿਬ, ਜਿਵੇਂ ਦਾ ਖਲਾਰਾ ਜਿਹੜਾ ਪਿਆ ਹੋਇਆ ਹੈ, ਪਹਿਲਾਂ ਦੇਖੋ ਈਡੀ ਜਿਹੜੀ ਹੈ ਡੀਜੀਪੀ ਨੂੰ 3 ਚਿੱਠੀਆਂ ਲਿਖਦੀ ਹੈ, ਡੀਜੀਪੀ ਜਦੋਂ ਕਾਰਵਾਈ ਨਹੀਂ ਕਰਦੇ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਦਾਇਰ ਹੁੰਦੀ ਹੈ। ਨੋਰਮਲੀ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਹੈ ਉਹ ਬਹੁਤ ਘੱਟ ਅਟੈਂਡ ਹੁੰਦੀ ਹੈ, ਉਹ ਵੀ ਅਜਿਹੇ ਸੀਰੀਅਸ ਕੇਸਾਂ ਦੇ ਵਿੱਚ ਗੌਰਮੈਂਟ ਤੇ ਚੀਫ ਮਿਨਿਸਟਰ ਆਫਿਸ ਦੇ ਵਿੱਚ ਕੰਮ ਕਰਨ ਵਾਲੇ ਬੰਦਿਆਂ ਤੇ ਸਿੱਧੇ ਕਰਪਸ਼ਨ ਦੇ ਐਲੀਗੇਸ਼ਨ ਹੋਣ, ਤਾਂ ਉਹ ਐਂਟਰਟੇਨ ਵੀ ਹੁੰਦੀ ਹੈ। ਬਕਾਇਦਾ ਉਸ ਬੰਦੇ ਤੋਂ ਸਾਰੇ ਸਬੂਤ ਲਏ ਜਾਂਦੇ ਨੇ, ਦੱਸਿਆ ਜਾਂਦਾ ਵੀ ਭਾਈ ਤੇਰੀ ਆਪਦੀ ਲੋਕਲ ਸਟੈਂਡਿੰਗ ਕੀ ਹੈ, ਤੂੰ ਪਬਲਿਕ ਇੰਟਰਸਟ ਤੇਰਾ ਕਾਹਦਾ ਹੈ, ਤੈਨੂੰ ਕੀ ਦਰਦ ਹੈਗਾ ਐਡਾ, ਤੈਨੂੰ ਕੀ ਤਕਲੀਫ ਹੈਗੀ। ਫਿਰ ਉਹਦੇ ਪਿੱਛੇ ਵੀ ਇੱਕ ਡਿਪਾਰਟਮੈਂਟ ਲਾ ਦਿੱਤਾ ਜਾਂਦਾ ਵੀ ਤੇਰਾ ਵੀ ਘਰ ਬਾਰ ਢਾ ਦਿਆਂਗੇ, ਉਹ ਵੀ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਆਉਂਦਾ। ਜਦੋਂ ਇਹ ਕੁਛ ਸਾਹਮਣੇ ਆ ਜਾਂਦਾ ਸਰਕਾਰਾਂ ਦੇ, ਸਰਕਾਰਾਂ ਪਹਿਲਾਂ ਜਾਗਦੀਆਂ ਨੇ। ਜੇ ਤੁਹਾਡੀ ਨਜ਼ਰ ਦੇ ਵਿੱਚ ਈਡੀ ਨੇ ਸਟੇਟ ਪੁਲਿਸ ਚੀਫ ਨੂੰ ਇਹ ਕਹਿਤਾ ਵੀ ਆ ਚੜੇਗੀ, ਜੇ ਤੁਹਾਡੇ ਕੋਈ ਵੀ ਹੈ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਦਫ਼ਤਰ ਦੇ ਵਿੱਚ ਕਿਸੇ ਬੰਦੇ ਤੇ ਉਂਗਲ ਉੱਠਦੀ ਹੈ, ਤਾਂ ਸਾਨੂੰ ਆਲਾ ਦੁਆਲਾ ਸਾਫ਼ ਕਰਨ ਦੀ ਜ਼ਿੰਮੇਵਾਰੀ ਵੀ ਸਾਨੂੰ ਲੈ ਲੈਣੀ ਚਾਹੀਦੀ ਹੈ। ਹੋ ਸਕਦਾ ਹੈ ਮਾਨ ਸਾਹਿਬ ਆਪ ਸਾਫ਼ ਹੋਣ, ਪਰ ਜਦੋਂ ਤੁਹਾਡੇ ਨਾਲ ਸੱਜੇ ਖੱਬੇ ਖੜਦਾ ਨੇ ਤੇ ਉਂਗਲ ਉੱਠੀ ਹੈ, ਤਾਂ ਉਦੋਂ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ। ਇੱਕ ਤਾਂ ਇਹ ਗੱਲ, ਦੂਜਾ ਹੁਣ ਸਰਕਾਰੀ ਤੰਤਰ ਜਿਹੜਾ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਕੇ ਰਹਿ ਗਿਆ, ਸਾਰਾ ਠੱਪ ਹੋ ਗਿਆ, ਸਾਰਾ ਅਫਸਰਾਂ ਦੇ ਵਿੱਚ ਪੂਰਾ ਇੱਕ ਤਰ੍ਹਾਂ ਨਾਲ ਘਬਰਾਹਟ ਹੈ, ਕੋਈ ਕੰਮ ਕਰਨ ਨੂੰ ਤਿਆਰ ਨਹੀਂ। ਇਹਦਾ ਕੀ ਤੁਸੀਂ ਸਮਝਦੇ ਹੋ?
2: ਦੇਖੋ, ਜਿਹੜਾ ਇਹ ਸਪੈਸਿਫਿਕ ਕੇਸ ਦੀ ਆਪਾਂ ਗੱਲ ਕਰਦੇ ਹਾਂ, ਜੋ ਸੀਬੀਆਈ ਨੇ ਕੇਸ ਰਜਿਸਟਰ ਕੀਤਾ ਹੈ
1: ਜੀ,
2: ਔਰ ਹਾਈ ਕੋਰਟ ਦੇ ਡਾਇਰੈਕਸ਼ਨ ਤੇ ਕੀਤਾ ਹੈ
1: ਜੀ,
2: ਇਹ ਇੱਕ ਬੈਕਗ੍ਰਾਉਂਡ ਦੇ ਵਿੱਚ ਹੈ। ਆਪਾਂ ਨੂੰ ਪਤਾ ਹੈ ਕਿ 7 ਮਈ ਤੋਂ ਲੈ ਕੇ 10 ਮਈ ਤੱਕ ਈਡੀ ਨੇ ਇੱਥੇ ਜਿਹੜੀਆਂ ਰੇਡਸ ਕੀਤੀਆਂ, ਔਰ ਉਹਨਾਂ ਰੇਡਸ ਦੇ ਵਿੱਚੋਂ ਕਾਫੀ ਕੁਛ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ
1: ਜੀ।
2: ਔਰ ਇਹ ਵੀ ਉਸ ਟਾਈਮ ਆਮ ਸੀ ਕਿ ਨੋਟ ਇਸ ਤਰ੍ਹਾਂ ਉੜਦੇ ਸੀ ਜਿਹੜੇ ਹੈਗਾ ਉਹਨਾਂ ਦੀਆਂ ਛੱਤਾਂ ਤੋਂ, ਫਲੈਟਾਂ ਦੀਆਂ, ਇਹ ਸਾਰਾ ਕੁਛ ਹੋਇਆ। ਉਹ ਜਿਹੜੀ ਸਾਰੀ ਫੀਡਬੈਕ ਹੈ ਉਹਨਾਂ ਨੇ ਸਟੇਟ ਗੌਰਮੈਂਟ ਨਾਲ ਸਾਂਝੀ ਕੀਤੀ, ਔਰ ਡੀ ਜੀ ਪੀ ਗੌਰਵ ਯਾਦਵ ਨੂੰ ਇਹ ਲੈਟਰ, 3 ਲੈਟਰ ਲਿਖੇ ਕਿ ਕਿਉਂਕਿ ਚੀਫ ਮਿਨਿਸਟਰ ਆਫਿਸ ਇਹਦੇ ਵਿੱਚ ਇਨਵੋਲਵਡ ਹੈ, ਇਹ ਕਰਪਸ਼ਨ ਦੇ ਕੇਸ ਤੇ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਜਾਵੇ। ਲੇਕਿਨ ਸਟੇਟ ਗੌਰਮੈਂਟ ਨੇ ਕੋਈ ਐਕਸ਼ਨ ਨਹੀਂ ਲਿੱਤਾ। ਫਿਰ ਜਿਵੇਂ ਤੁਸੀਂ ਦੱਸਿਆ ਕਿ ਪੀ ਆਈ ਐਲ ਹੋਈ, ਨਿਖਿਲ ਸੋਫਤ ਜਿਹੜੇ ਹੈਗੇ ਉਹਨਾਂ ਨੇ ਇੱਕ ਉਹਨਾਂ ਨੇ ਜਿਹੜੀ ਪੀ ਏ ਐਲ ਪਾਈ, ਤੇ ਪੀ ਆਈ ਐਲ ਤੇ ਹਾਈ ਕੋਰਟ ਨੇ ਇਹ ਆਰਡਰ ਕਰਤਾ ਕਿ ਅਸੀਂ ਜਿਹੜੇ ਹੈਗੇ ਕਨਵਿੰਸਡ ਨਹੀਂ ਹੈਗੇ ਜੋ ਸਟੇਟ ਗੌਰਮੈਂਟ ਕਰ ਰਹੀ ਹੈ, ਵੀ ਆਰ ਨਾਟ ਇੰਪ੍ਰੈਸਡ ਬਾਏ ਦੈਟ, ਔਰ ਇਹ ਸੀ ਬੀ ਆਈ ਨੂੰ ਕੇਸ ਦੇਤਾ ਕਿ 2 ਮਹੀਨੇ ਦੇ ਅੰਦਰ ਅੰਦਰ ਆਪਣੀ ਜਿਹੜੀ ਸਾਰੀ ਰਿਪੋਰਟ ਦੇਵੇ। ਔਰ ਜਿਵੇਂ ਤੁਸੀਂ ਗੱਲ ਕੀਤਾ ਕਿ 250 ਪੇਜ ਦੀ ਹੈ, ਸਾਰਾ ਕੁਛ ਲਿਖਿਆ ਹੋਇਆ, ਕਿਉਂਕਿ ਇਹ ਸਾਰਾ ਕੇਸ ਜਿਹੜਾ ਹੈਗਾ ਉਹ ਵਟਸਐਪ ਚੈਟ ਤੇ ਤਕਰੀਬਨ ਬੇਸਡ ਹੈ, ਜੋ ਕੰਸਰਨਡ ਪਾਰਟੀਆਂ ਦੇ ਵਿੱਚ ਚੈਟਸ ਹੋਈਆਂ ਹੈਗੀਆਂ, ਜੋ ਉਹਨਾਂ ਦੇ ਵਿੱਚ ਆਪਸੀ ਗੱਲਬਾਤ ਹੋਈ ਹੈ, ਕਿਵੇਂ ਜਿਹੜਾ ਹੈਗਾ ਇੱਕ ਰੈਕਟ ਬਣਿਆ ਹੋਇਆ, ਚੀਫ ਮਿਨਿਸਟਰ ਆਫਿਸ ਉਹਦੇ ਵਿੱਚ ਇਨਵੋਲਵ ਹੈ, ਇਹ ਸਾਰੀਆਂ ਗੱਲਾਂ ਹੈਗੀਆਂ। ਲੇਕਿਨ ਜਦ ਅਸੀਂ ਇਹਦੀਆਂ ਪੋਲੀਟੀਕਲ ਇੰਪਲੀਕੇਸ਼ਨ ਦੀ ਗੱਲ ਕਰਦੇ ਹਾਂ, ਤੇ ਇਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇੱਕ ਬੈਕਗ੍ਰਾਉਂਡ ਹੈ। ਬੈਕਗ੍ਰਾਉਂਡ ਇਹ ਹੈ ਕਿ ਜਦ ਦੀ ਬੀਜੇਪੀ ਸਰਕਾਰ ਬਣੀ ਹੈ, ਇਹ ਇੱਕ ਕੇਸ ਨਹੀਂ, ਅਨੇਕਾਂ ਕੇਸ ਹੈਗੇ ਕਰਪਸ਼ਨ ਦੇ, ਜਿੱਥੇ ਸੀਬੀਆਈ ਨੇ ਜਿਹੜੇ ਕੇਸ ਫੜੇ, ਤਕਰੀਬਨ ਇੱਕ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਰਿਪੋਰਟ 2025 ਦੇ ਵਿੱਚ 24 ਦੇ ਵਿੱਚ ਪਬਲਿਸ਼ ਹੋਈ ਕਿ ਜਿਹੜੇ 25 ਪੋਲੀਟੀਸ਼ੀਅਨਸ ਹੈਗੇ ਕਰਪਟ ਪੋਲੀਟੀਸ਼ੀਅਨਸ, ਉਹਨਾਂ ਨੂੰ ਸੀਬੀਆਈ ਨੇ ਪੁਆਇੰਟ ਆਊਟ ਕੀਤਾ। ਲੇਕਿਨ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਜਦ ਰੂਲਿੰਗ ਪਾਰਟੀ ਦੇ ਵਿੱਚ ਚਲੇ ਗਏ ਤੇ ਉਹਨਾਂ ਦੇ ਕੇਸ ਰਫਾ ਦਫਾ ਹੋ ਗਏ। ਮਤਲਬ ਉਹ ਜਿਹੜੀਆਂ ਗੱਲਾਂ ਹੈਗੀਆਂ।

ਪੋਲੀਟੀਕਲ ਜਿਹੜੀ ਬੈਕਗ੍ਰਾਉਂਡ ਦੀ ਮੈਂ ਗੱਲ ਕਰਦਾ ਕਿ ਪੋਲੀਟਿਕਸ ਦੇ ਵਿੱਚ ਕੀ ਪਰਸੈਪਸ਼ਨ ਬਣਦੀ ਹੈ, ਕੀ ਰਿਐਲਿਟੀ ਕੀ ਹੈ। ਆਪਾਂ ਨੂੰ ਪਤਾ ਹੈ ਕਿ ਕਰਪਸ਼ਨ ਜਿਹੜੀ ਹੈਗੀ ਉਹ ਸਰਕਾਰਾਂ ਦਾ ਇੱਕ ਇੰਟੈਗਰਲ ਪਾਰਟ ਬਣ ਗਈ। ਇਲੈਕਸ਼ਨਸ ਬੜੀਆਂ ਮਹਿੰਗੀਆਂ ਹੋ ਗਈਆਂ, ਕੋਈ ਵੀ ਪੋਲੀਟੀਕਲ ਪਾਰਟੀ ਪੈਸੇ ਧੇਲੇ ਤੋਂ ਬਗੈਰ ਚੱਲ ਨਹੀਂ ਸਕਦੀ, ਔਰ ਜਿਹੜਾ ਪੈਸਾ ਹੈ ਉਹ ਇਹਨਾਂ ਹੀ ਕੰਮਾਂ ਚੋਂ ਆਉਣਾ, ਨੰਬਰ ਦੋ ਦੇ ਕੰਮਾਂ ਚੋਂ। ਲੇਕਿਨ ਜਿਹੜੀ ਪਾਰਟੀ ਐਟ ਦ ਹੈਲਮ ਆਫ ਅਫੇਅਰਸ ਬੈਠੀ ਹੈ, ਸੈਂਟਰ ਦੇ ਵਿੱਚ ਬੈਠੀ ਹੈ, ਕੀ ਉਹ ਸਾਰੀ ਦੀ ਸਾਰੀ ਦੁੱਧ ਧੋਤੀ ਹੈ? ਕੀ ਜਿਹੜੇ ਪਹਿਲਾਂ ਕਰਪਸ਼ਨ ਦੇ ਕੇਸ ਹੈਗੇ ਉਹਨਾਂ ਦਾ ਕੀ ਹੋਇਆ? ਇਸੇ ਤਰ੍ਹਾਂ ਹੀ ਸਟੇਟਾਂ ਤੇ ਛਾਪੇ ਮਾਰੇ ਗਏ, ਓਪੋਜੀਸ਼ਨ ਲੀਡਰਾਂ ਤੇ ਛਾਪੇ ਮਾਰੇ ਗਏ, ਔਰ ਬਾਅਦ ਦੇ ਵਿੱਚ ਉਹੀ ਓਪੋਜੀਸ਼ਨ ਦੇ ਲੀਡਰ ਜਿਵੇਂ ਅਜੀਤ ਪਵਾਰ ਦੀ ਗੱਲ ਕਰ ਲਈਏ, ਸੁਬਿੰਦੂ ਅਧਿਕਾਰੀ ਦੀ ਗੱਲ ਕਰ ਲਈਏ, ਕਿ ਇੱਕ ਵਾਰੀ ਤਾਂ ਉਹਨਾਂ ਨੂੰ ਬਿਲਕੁਲ ਕਰਪਟ ਪਿਕਚਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਜਦ ਉਹ ਰੂਲਿੰਗ ਪਾਰਟੀ ਦੇ ਵਿੱਚ ਚਲੇਗਾ, ਸਾਰੇ ਕੇਸ ਖਤਮ ਹੋ ਗਏ। ਇੱਥੋਂ ਜਿਹੜਾ ਲੋਕਾਂ ਦਾ ਇੱਕ ਵਿਸ਼ਵਾਸ ਜਿਹਾ ਟੁੱਟ ਜਾਂਦਾ ਹੈ ਸਿਸਟਮ ਚੋਂ, ਕਿ ਜਿਸ ਤਰ੍ਹਾਂ ਜਿਹੜੀਆਂ ਹੈਗੀਆਂ ਏਜੰਸੀਜ਼ ਸੈਂਟਰ ਦੀਆਂ ਉਹਨਾਂ ਨੂੰ ਯੂਜ਼ ਕੀਤਾ ਜਾਂਦਾ, ਈਵਨ ਇਲੈਕਸ਼ਨ ਕਮਿਸ਼ਨ ਵੀ ਉਸ ਘੇਰੇ ਤੋਂ ਬਾਹਰ ਨਹੀਂ, ਈਵਨ ਕੋਰਟਾਂ ਵੀ ਬਾਹਰ ਨਹੀਂ। ਇਹ ਵੀ ਲੋਕ ਕਹਿੰਦੇ ਹੈਗੇ ਕਿ ਸ਼ਾਇਦ ਹਾਈ ਕੋਰਟ ਤੋਂ ਇਹ ਕਰਵਾ ਲਿਆ ਬੀਜੇਪੀ ਨੇ, ਇਹ ਵੀ ਚੱਲੇ ਜਾਂਦਾ। ਤਾਂ ਇਹ ਸਾਰੀਆਂ ਗੱਲਾਂ ਜਿਹੜਾ ਇੱਕ ਪਰਸੈਪਸ਼ਨ ਦੀ ਗੱਲ ਹੈ। ਦੇਖੋ ਹੁਣ ਦੋ ਤਰ੍ਹਾਂ ਦੇ ਹੋ ਗਏ, ਇੱਕ ਅੱਜ ਕੱਲ ਕੀ ਟ੍ਰੈਂਡ ਚੱਲਿਆ ਕਿ ਹਰ ਇੱਕ ਪਾਰਟੀ ਜਿਹੜੀ ਹੈਗੀ ਇੱਕ ਚਿਹਰੇ ਦੇ ਬੇਸ ਤੇ ਪੋਲੀਟਿਕਸ ਦੇ ਵਿੱਚ ਵਿਚਰਦੀ ਹੈ। ਚਾਹੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਚਾਹੇ ਆਪਾਂ ਬੀਜੇਪੀ ਦੀ ਗੱਲ ਕਰ ਲਈਏ, ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ, ਜ਼ਿਆਦਾਤਰ ਪਾਰਟੀਆਂ ਜਿਹੜੀਆਂ ਇੱਕ ਚਿਹਰੇ ਦੇ ਆਧਾਰ ਤੇ ਸਿਆਸਤ ਦੇ ਵਿੱਚ ਵਿਚਰਦੀਆਂ ਹੈਗੀਆਂ, ਔਰ ਉਸ ਚਿਹਰੇ ਨੂੰ ਦਾਗੀ ਕਰਨ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਹਰ ਇੱਕ ਪੋਲੀਟੀਕਲ ਪਾਰਟੀ ਦੀ ਤਰਫੋਂ। ਜੇ ਅਕਾਲੀਆਂ ਦੀ ਤਰਫ ਆਵਾਂਗੇ ਤਾਂ ਸੁਖਬੀਰ ਬਾਦਲ ਨੂੰ ਜਿਹੜਾ ਹੈਗਾ ਉਸ ਤਰ੍ਹਾਂ ਉਹਦਾ ਚਿਹਰਾ ਮੋਹਰਾ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼, ਇੱਥੇ ਆਮ ਆਦਮੀ ਪਾਰਟੀ ਦੇ ਤਾਂ ਭਗਵੰਤ ਮਾਨ ਨੂੰ, ਕਿਉਂਕਿ ਅੱਗੇ 27 ਦੀਆਂ ਇਲੈਕਸ਼ਨਸ ਆ ਰਹੀਆਂ ਕਿ ਇਹਨਾਂ ਨੂੰ ਕਰਪਟ ਸ਼ੋਅ ਕਰ ਦਿਓ, ਇਹਨਾਂ ਨੂੰ ਇਹ ਕਰ ਦਿਓ ਕਿ ਨਸ਼ਾ ਵੇਚਦੇ ਹੈਗੇ, ਇਹਨਾਂ ਤੋਂ ਸਰਕਾਰ ਨਹੀਂ ਚੱਲਦੀ, ਇਹਨਾਂ ਨੇ ਜਿਹੜਾ ਹੈਗਾ ਕਰਜ਼ਾ ਇੰਨਾ ਚਾੜਤਾ। ਹੁਣ ਇਹ ਜਿਹੜੀਆਂ ਹੈਗੀਆਂ ਇਹਦੇ ਵਿੱਚ ਆਪਾਂ ਇਹ ਨਹੀਂ ਗੱਲ ਕਰ ਰਹੇ ਕਿ ਇਹਦੇ ਵਿੱਚ ਸੱਚਾਈ ਨਹੀਂ ਹੈ, ਕਿਉਂਕਿ ਜੋ FIR ਹੈ ਉਹਦੇ ਪਹਿਲਾਂ ED ਦੀ ਰਿਪੋਰਟ ਹੈ, ਉਹਨਾਂ ਨੇ ਬਾਕਾਇਦਾ ਜਿਹੜੀ ਚੈਟ ਹੈਗੀ ਉਹ ਕੋਟ ਕੋਟ ਕੀਤੀ ਹੈ, ਔਰ ਰਿਕਵਰੀਆਂ ਵੀ ਹੋਈਆਂ ਹੈਗੀਆਂ। ਇਹ ਸਾਰੀਆਂ ਗੱਲਾਂ ਹੈਗੀਆਂ, ਇਹ ਦੇ ਆਰ ਯੈਟ ਟੂ ਬੀ ਇਨਵੈਸਟੀਗੇਟਿਡ। ਲੇਕਿਨ ਇਹਦੇ ਚੋਂ ਨਿਕਲਦਾ ਕੀ ਹੈ? ਇਹ ਨਾ ਹੋਵੇ ਕਿ ਇਲੈਕਸ਼ਨ ਦੇ ਨਾਲ ਹੀ ਇਹ ਗੱਲਾਂ ਖਤਮ ਹੋ ਜਾਣ, ਜਾਂ ਇਹ ਹੋਵੇ ਕਿ ਕੁਛ ਚਿਹਰੇ ਮੋਹਰੇ ਜਿਹੜੇ ਹੈਗੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਸ਼ਾਮਿਲ ਹੋ ਜਾਣ। ਆਪਾਂ ਨੂੰ ਪਤਾ ਪਹਿਲਾਂ ਵੀ ਇੱਕ OST ਦਾ ਮਸਲਾ ਆਇਆ ਸੀ, ਇਹਨਾਂ ਨੇ ਖੁਦ ਆਮ ਆਦਮੀ ਪਾਰਟੀ ਵਾਲਿਆਂ ਨੇ ਉਹਦੇ ਖਿਲਾਫ ਐਕਸ਼ਨ ਲਿੱਤਾ, ਲੇਕਿਨ ਉਹ ਭੱਜ ਕੇ ਬੀਜੇਪੀ ਦੇ ਵਿੱਚ ਚਲਿਆ ਗਿਆ, ਉਹਨੂੰ ਕੈਂਡੀਡੇਟ ਅਨਾਊਂਸ ਕਰਤਾ ਧੂਰੀ ਤੋਂ, ਮੁੜ ਕੇ ਉਹਦੀ ਕਰਪਸ਼ਨ ਦੀ ਗੱਲ ਹੀ ਨਹੀਂ। ਇਹੀ ਗੱਲ ਇਹ ਹੈ ਕਿ ਹੁਣ ਇੱਥੇ ਇਹਦੇ ਵਿੱਚ ਹੁਣ ਇਲੈਕਸ਼ਨ ਤੇ ਕੀ ਅਸਰ ਪੈਣਾ, ਕਿਉਂਕਿ 2027 ਦੀਆਂ ਇਲੈਕਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਕੀਤਾ ਕਿ ਲੋਕਾਂ ਦੀ ਪਰਸੈਪਸ਼ਨ ਕੀ ਬਣਦੀ ਹੈ, ਕਿਉਂਕਿ ਅੱਜ ਕੱਲ ਜਿਹੜੀ ਇਲੈਕਸ਼ਨ ਹੈ ਇਟ ਇਜ਼ ਏ ਮੈਟਰ ਆਫ ਪਰਸੈਪਸ਼ਨ। ਰਿਐਲਿਟੀ ਦੇ ਵਿੱਚ ਕੋਈ ਨਹੀਂ ਜਾਂਦਾ ਕਿ ਤੁਹਾਡੀ ਪਰਸੈਪਸ਼ਨ ਕੀ ਬਣਦੀ ਹੈ। ਅਗਰ ਤਾਂ ਆਮ ਆਦਮੀ ਪਾਰਟੀ ਇਹ ਕਾਮਯਾਬ ਹੋ ਜਾਂਦੀ ਹੈ ਲੋਕਾਂ ਦੇ ਵਿੱਚ ਪਰਸੈਪਸ਼ਨ ਬਣਾਉਣ ਦੀ ਕਿ ਦੇਖੋ ਜੀ ਸਾਡੇ ਨਾਲ ਰਾਜਨੀਤਿਕ ਤੌਰ ਤੇ ਧੱਕਾ ਹੋਇਆ, ਬੀਜੇਪੀ ਦੀਆਂ ਸਰਕਾਰਾਂ ਕਿਹੜਾ ਦੁੱਧ ਧੋਈਆਂ ਹੈਗੀਆਂ, ਪਹਿਲਾਂ ਜਿਹੜਾ ਬੀਜੇਪੀ ਵਾਸ਼ਿੰਗ ਮਸ਼ੀਨ ਦੇ ਤੌਰ ਤੇ ਕੰਮ ਕਰਦੀ ਰਹੀ ਹੈ, ਪਹਿਲਾਂ ਤਾਂ ਇਹ ਕਹਿੰਦੇ ਨੇ ਕਿ ਸਾਰੇ ਕਰਪਟ ਜਿਹੜੇ ਹੈਗੇ ਦੇ ਵਿਲ ਗੋ ਟੂ ਜੇਲਸ, ਜੁਮਲਾ ਤਾਂ ਇਹੀ ਹੁੰਦਾ ਨਾ, ਰਿਐਲਿਟੀ ਇਹ ਹੁੰਦਾ ਕਿ ਸਾਰੇ ਦੇ ਸਾਰੇ ਕਰਪਟ ਜਿਹੜੇ ਹੈਗੇ ਜਦ ਬੀਜੇਪੀ ਦੇ ਚਲੇ ਜਾਂਦੇ ਉਹ ਦੁੱਧ ਧੋਤੇ ਹੋ ਜਾਂਦੇ। ਤਾਂ ਇਹ ਤਾਂ ਹੈ ਨੀ ਕਿ ਇੱਕ ਪਾਰਟੀ ਦੇ ਵਿੱਚ ਕਰਪਸ਼ਨ ਦਾ ਮਸਲਾ, ਸਾਰਿਆਂ ਦੇ ਵਿੱਚ ਹੈ। ਹੁਣ ਇਹ ਜਿਹੜੀ ਹੈਗੀ ਪਰਸੈਪਸ਼ਨ ਇਹ ਕਿਸ ਤਰ੍ਹਾਂ ਦੀ ਬਣਦੀ ਹੈ ਇਹਦੇ ਤੇ ਡਿਪੈਂਡ ਕਰੇਗਾ, ਕਿਉਂਕਿ ਕਈ ਤਰ੍ਹਾਂ ਦੇ ਗੱਲਾਂ ਚੱਲਦੀਆਂ ਕਿ ਸਾਰੀਆਂ ਪਾਰਟੀਆਂ ਦੇ ਲੀਡਰ ਜਿਹੜੇ ਹੈਗੇ ਟਾਰਗੇਟ ਹੈਗੇ ਇੱਕ ਦੂਸਰੇ ਦੀਆਂ, ਜਿਹੜੀਆਂ ਪਾਰਟੀਆਂ ਇੱਕ ਦੂਸਰੇ ਦੇ ਲੀਡਰਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਟਾਰਨਿਸ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਇਹ ਸਾਰਾ ਜਿਹੜਾ 27 ਦੇ ਉਹਦੇ ਵਾਸਤੇ ਹੋ ਰਿਹਾ। ਵੈਸੇ ਤਾਂ ਪੰਜਾਬ ਸਰਕਾਰ ਜਿਹੜੀ ਇੱਕ ਪੁਆਇੰਟ ਹੋ ਰਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਗਈ ਹੈ, ਕਿਉਂਕਿ ਜਾਂ ਤਾਂ ਕੋਈ ਲੀਗਲ ਰਿਲੀਫ ਮਿਲੇ ਉਹਨਾਂ ਨੇ, ਜਿਹੜੀ ਹੈਗੀ ਸਪੈਸ਼ਲ ਉਹਦੀ

0: SLP ਦਾਇਰ ਕੀਤੀ, ਲੇਕਿਨ ਉੱਥੇ ਸੁਪਰੀਮ ਕੋਰਟ ਦੇ ਵਿੱਚ ਵੀ ਉਹਨਾਂ ਦੀ ਕੋਈ ਉਸ ਤਰ੍ਹਾਂ ਦੀ ਸੁਣਵਾਈ ਨਹੀਂ ਹੋਈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਨੂੰ ਬੜਾ ਲਾਈਟਲੀ ਲਿਆ ਕਿ ਦੇਖੋ ਅੱਜ ਵੀ ਪੋਸੀਬਲ ਨਹੀਂ, ਕੱਲ ਵੀ ਪੋਸੀਬਲ ਨਹੀਂ, ਪਰਸੋਂ ਨੂੰ ਦੇਖ ਸਕਦੇ ਹੋ।
1: ਖਾਨ ਸਾਹਿਬ ਮੈਂ ਦੱਸਦਾ ਕਿ ਇਹ ਵੀ ਹੁੰਦਾ ਵੀ ਜਦੋਂ ਕੋਈ ਵੀ ਇਨਵੈਸਟੀਗੇਟਿਵ ਏਜੰਸੀ ਜਾਂ ਪੁਲਿਸ FIR ਲੌਂਚ ਕਰ ਲੈਂਦੀ ਹੈ ਤਾਂ ਆਮ ਤੌਰ ਤੇ ਆਪਾਂ ਮੈਜੋਰਟੀ ਕੇਸਿਸ ਦੇ ਵਿੱਚ ਇਹ ਦੇਖਿਆ, ਚਾਹੇ ਮਾਨਯੋਗ ਹਾਈ ਕੋਰਟ ਹੋਵੇ ਚਾਹੇ ਸੁਪਰੀਮ ਕੋਰਟ ਹੋਵੇ, ਉਹ ਇਹੀ ਕਹਿੰਦੇ ਨੇ ਵੀ ਤੁਸੀਂ ਵੱਧ ਤੋਂ ਵੱਧ ਕੀ ਹੁੰਦਾ ਅਰੈਸਟ ਸਟੇ ਕਰ ਦਿੰਦੇ ਆ ਉਹ, ਕਿ ਠੀਕ ਹੈ ਵੀ ਤੁਹਾਨੂੰ ਗ੍ਰਿਫਤਾਰ ਨਹੀਂ ਕੀਤਾ ਜਾਊਗਾ, ਇੰਨੀ ਕੁ ਇਮਿਊਨਿਟੀ ਜਿਹੜੀ ਦੇ ਦਿੰਦੇ ਆ, ਪਰ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ। ਹੁਣ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਅੱਜ ਰਾਜਵੀਰ ਘੁੰਮਣ ਨੂੰ ਬੁਲਾਇਆ ਸੀ CBI ਨੇ, ਉਹ ਗਏ ਨੀ। ਜੇ ਉਹ ਨਹੀਂ ਜਾਂਦੇ, ਉਹ ਲਗਾਤਾਰ ਨਹੀਂ ਜਾਂਦੇ ਤਾਂ ਪੰਗਾ ਵਧੂਗਾ। ਇੱਕ ਸਰਕਾਰੀ ਬੰਦਾ, ਚੀਫ ਮਿਨਿਸਟਰ ਆਫਿਸ ਚ ਰਿਹਾ ਬੰਦਾ, ਜੇ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਦਾ ਤਾਂ ਉਹਦੇ ਖਿਲਾਫ ਅਰੈਸਟ ਵਾਰੰਟ ਪਹਿਲਾਂ ਇਸ਼ੂ ਹੋਊਗਾ, ਫਿਰ ਉਹਨੂੰ ਅਦਾਲਤ ਦੇ ਵਿੱਚੋਂ ਭਗੌੜਾ ਕਰਾਰ ਦੇਣ ਦੀ ਗੱਲ ਚੱਲੂਗੀ। ਮਤਲਬ ਇਹ ਜਿਹੜਾ ਇਹ ਚੈਲੰਜਸ ਨੇ, ਇਹਨਾਂ ਨੂੰ ਪਾਰਟੀ ਕਿਵੇਂ ਹੈਂਡਲ ਕਰੂਗੀ?
0: ਬਿਲਕੁਲ, ਇਹ ਦੇਖੋ ਬਹੁਤ ਬੜਾ ਚੈਲੰਜ ਹੈ। ਇੱਕ ਇਹ ਤਾਂ ਕਾਮਨ ਅੰਡਰਸਟੈਂਡਿੰਗ ਦੀ ਗੱਲ ਹੈ ਕਿ ਜਦ ਹਾਈ ਕੋਰਟ ਦੇ ਡਾਇਰੈਕਸ਼ਨ ਦੇ ਨਾਲ ਇਨਕੁਆਇਰੀ ਹੋ ਰਹੀ ਹੈ, ਉਹਦੇ ਵਿੱਚ ਇਨਕੁਆਇਰੀ ਨੂੰ ਜੁਆਇਨ ਕਰਨਾ ਹਰ ਇੱਕ ਦੀ ਕੌਨਸਟੀਟਿਊਸ਼ਨਲ ਜ਼ਿੰਮੇਵਾਰੀ ਹੈ। ਔਰ ਉਹਦੇ ਵਿੱਚ ਕਿਉਂਕਿ ਜਿਹੜੀ ਮਰਜ਼ੀ ਕੋਰਟ ਦੇ ਵਿੱਚ ਚਲੇ ਜਾਓ, ਜਿਵੇਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਗਏ ਹੈਗੇ, ਉਹਨਾਂ ਨੇ ਵੀ ਇਹ ਗੱਲ ਤਾਂ ਕਹਿਣੀ ਹੈ ਤੁਸੀਂ ਇਨਕੁਆਇਰੀ ਜੁਆਇਨ ਕਰੋ, ਤੁਸੀਂ ਕੋਪਰੇਟ ਕਰੋ। ਇੱਕ ਸਟੇ ਤੇ ਜ਼ਰੂਰ ਲੱਗ ਸਕਦੀ ਹੈ, ਪਰ ਉਹ ਵੀ ਜੇ ਤੁਸੀਂ ਕੋਪਰੇਟ ਕਰੋਗੇ। ਜੇ ਇਸ ਤਰ੍ਹਾਂ ਦਾ ਸਾਰਾ ਮਾਹੌਲ ਰਹਿੰਦਾ, ਜਿਵੇਂ ਰਾਜਵੀਰ ਘੁੰਮਣ ਹੋਣਾ ਨੂੰ ਅੱਜ 2:30 ਬੁਲਾਇਆ ਉੱਥੇ ਸੈਕਟਰ 30 ਦੇ ਵਿੱਚ CBI ਵਾਲਿਆਂ ਨੇ, ਉਹ ਗਏ ਨੀ, ਇਹ ਉਹਨਾਂ ਦੇ ਅਗੇਂਸਟ ਜਾਂਦੀ ਹੈ। ਕੱਲ ਨੂੰ ਜਿਹੜਾ ਪ੍ਰੋਕਲੇਮ ਦੇ ਓਫੈਂਡਰ ਹੋ ਜਾਏਗਾ। ਜੇ ਚੀਫ ਮਿਨਿਸਟਰ ਆਫਿਸ ਦੇ ਵਿੱਚ ਬੰਦੇ ਇਨਵੋਲਵ ਹੋਣ ਤੇ ਉਹ ਮਤਲਬ ਜਿਹੜਾ ਹੈਗਾ ਕੋਪਰੇਟ ਨਾ ਕਰਨ ਇਨਕੁਆਇਰੀ ਨੂੰ, ਤਾਂ ਇਹਦੀਆਂ ਬੜੀਆਂ ਜ਼ਬਰਦਸਤ ਇੰਪਲੀਕੇਸ਼ਨ ਹੋ ਸਕਦੀਆਂ ਹੈਗੀਆਂ, ਲੀਗਲ ਤੇ ਪੋਲੀਟੀਕਲ ਇੰਪਲੀਕੇਸ਼ਨ ਵੀ। ਇਹਦੇ ਵਿੱਚ ਜੋ ਤੁਹਾਨੂੰ ਸਿੰਪਥੀ ਮਿਲਣੀ ਹੈ ਨਾ ਲੋਕਾਂ ਦੇ ਵਿੱਚ, ਉਹ ਵੀ ਖਤਮ ਹੋ ਜਾਂਦੀ ਹੈ ਜੇ ਕੋਈ ਮਾੜੀ ਮੋਟੀ ਮਿਲਣੀ ਹੈ। ਕਿਉਂਕਿ ਹਰ ਇੱਕ ਇਹ ਕਹਿੰਦਾ ਕਿ ਤੁਸੀਂ ਚਲੋ ਆਪਣੇ ਆਪ ਨੂੰ ਇਨੋਸੈਂਟ ਪ੍ਰੂਵ ਕਰੋ, ਤੁਸੀਂ ਇਨਕੁਆਇਰੀ ਚ ਤਾਂ ਕੋਪਰੇਟ ਕਰੋ। 2 ਮਹੀਨੇ ਦਾ ਸਮਾਂ ਹੋ ਸਕਦਾ, 2 ਮਹੀਨੇ ਤੋਂ ਜ਼ਿਆਦਾ ਵੀ ਟਾਈਮ ਮਿਲ ਜਾਵੇ, ਹੋ ਸਕਦਾ ਇਲੈਕਸ਼ਨ ਤੱਕ ਵੀ ਇਹ ਚਲੀ ਜਾਵੇ। ਗੱਲ ਤਾਂ ਆਪਾਂ ਨੂੰ ਪਤਾ ਹੈ ਕਿ ਇਹ ਇਲੈਕਸ਼ਨ ਦੇ ਨੇੜੇ ਗੱਲਾਂ ਹੁੰਦੀਆਂ ਹਨ, ਚਾਹੇ ਨਸ਼ਿਆਂ ਦੀ ਗੱਲ ਹੋਵੇ, ਚਾਹੇ ਬੇਅਦਬੀ ਦੀ ਗੱਲ ਹੋਵੇ, ਚਾਹੇ ਜਿਹੜੀ ਹੈਗੀ ਕਰਪਸ਼ਨ ਦੀ ਗੱਲ ਹੋਵੇ, ਸਾਰੀਆਂ ਸਰਕਾਰਾਂ ਦੇ ਖਿਲਾਫ ਇਸ ਤਰ੍ਹਾਂ ਦੇ ਐਲੀਗੇਸ਼ਨ ਹੁੰਦੇ ਹੈਗੇ। ਪਰ ਕਿਹਨੂੰ ਫੜਦਾ ਹੈ, ਕਿਹਨੂੰ ਨਹੀਂ ਫੜਨਾ, ਫਿਰ ਉਹ ਸੈਂਟਰਲ ਗਵਰਨਮੈਂਟ ਤੇ ਡਿਪੈਂਡ ਕਰਦਾ ਹੈ। ਕਿਹਦੇ ਤੇ ED ਨੂੰ ਛੱਡਣਾ ਹੈ, ਕਿਹਦੇ ਤੇ CBI ਨੂੰ ਛੱਡਣਾ ਹੈ, ਉਹ ਜਿਹੜਾ ਹੈਗਾ ਸੈਂਟਰ ਦੇ ਵਿੱਚ ਡਿਸਾਈਡ ਹੋਣਾ। ਇਹਨਾਂ ਗੱਲਾਂ ਕਰਕੇ ਕਈ ਵਾਰੀ ਲੋਕ ਇਹ ਕਨਫਿਊਜ਼ ਹੋ ਜਾਂਦੇ ਨੇ ਕਿ ਇਹ ਰਿਐਲਿਟੀ ਦੇ ਵਿੱਚ ਗੱਲਾਂ ਹੈਗੀਆਂ ਜਾਂ ਇਹ ਪੋਲੀਟੀਕਲ ਡਰਾਮਾ ਹੈ। ਇਹਦੇ ਵਿੱਚ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ, ਜਦ ਰਿਪੋਰਟ ਹਜੇ ਤੱਕ ਤਾਂ ਕੋਈ ਰਿਕਵਰੀ ਨਹੀਂ ਹੋਈ, ਆਪਾਂ ਨੂੰ ਪਤਾ ਜੋ CBI ਨੇ ਛਾਪੇ ਮਾਰੇ ਹੈਗੇ 6 ਡਿਸਟ੍ਰਿਕਟਾਂ ਦੇ ਵਿੱਚ, 7-8 ਲੋਕੇਸ਼ਨਸ ਤੇ ਉਹਨਾਂ ਦੇ ਜਿਹੜੇ ਕੰਸਰਨਡ ਹੈਗੇ, ਉਹਨਾਂ ਦੇ ਰੈਜੀਡੈਂਸਿਸ ਤੇ ਉਹਨਾਂ ਦੇ ਸਾਰੇ ਜਿੰਨੇ ਟਿਕਾਣੇ ਹੈਗੇ, ਉਹਦੇ ਵਿੱਚੋਂ ਲੈਪਟਾਪਸ, ਮੋਬਾਈਲ ਫੋਨਸ ਤੇ ਡਾਕੂਮੈਂਟਸ ਮਿਲੇ ਹੈਗੇ। ਹੁਣ ਆਮ ਲੋਕਾਂ ਨੂੰ ਤਾਂ ਗੱਲ ਹੀ ਨਹੀਂ ਸਮਝ ਆਉਂਦੀ ਕਿ ਮੋਬਾਈਲ ਮਿਲ ਗਿਆ ਤਾਂ ਕੀ ਗੱਲ ਹੈ, ਲੈਪਟਾਪ ਮਿਲ ਗਿਆ ਤਾਂ ਕੀ ਗੱਲ ਹੈ, ਡਾਕੂਮੈਂਟਸ ਮਿਲ ਗਏ ਤਾਂ ਕੀ ਗੱਲ ਹੈ। ਜਦ ਤੱਕ ਕੋਈ ਕੰਕਰੀਟ ਰਿਕਵਰੀ ਨਹੀਂ ਹੁੰਦੀ, ਇਹ ਪ੍ਰੈਸ ਦੇ ਵਿੱਚ ਦੇ ਥਰੂ ਜਾਂ ਜਿਹੜੀ ਹੈਗੀ CBI, ਇਹ ਆਪਣਾ ਪੱਖ ਨਹੀਂ ਰੱਖਦੀ ਕਿ ਦੇਖੋ ਅਸੀਂ ਆਹ ਛਾਪਾ ਮਾਰਿਆ ਸੀ, ਆਹ ਛਾਪੇ ਦੇ ਵਿੱਚ ਅਸੀਂ ਆਹ ਚੀਜ਼ਾਂ ਰਿਕਵਰ ਕਰ ਲਈਆਂ। ਹਜੇ ਤੱਕ ਤਾਂ ਐਲੀਗੇਸ਼ਨ ਹੀ ਹੈਗੇ ਨਾ, ਐਲੀਗੇਸ਼ਨ ਦੇ ਆਧਾਰ ਤੇ ਕੀ ਕਿਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ। ਜੇ ਤਾਂ ਬਿਲਕੁਲ ਹੀ ਰਿਕਵਰੀ ਹੋ ਜਾਂਦੀ ਹੈ, ਬੰਦੇ ਅਰੈਸਟ ਹੋ ਜਾਂਦੇ, ਜਿਵੇਂ ਤੁਸੀਂ ਦੱਸਦੇ ਹੋ ਕਿ ਦਿੱਲੀ ਦੇ ਵਿੱਚ ਕੇਸ ਰਜਿਸਟਰ ਹੋਇਆ, ਇਹ ਹੋਰ ਵੀ ਸੀਰੀਅਸ ਗੱਲ ਹੈ ਕਿ ਉੱਥੇ ਬੰਦਿਆਂ ਨੂੰ ਦਿੱਲੀ ਜਾਣਾ ਪੈਣਾ, ਔਰ ਮੈਨੀਪੂਲੇਸ਼ਨ ਵੀ ਹੋਣਗੀਆਂ। ਇਹ ਹੁੰਦੀਆਂ ਨਾ ਆਮ ਤੌਰ ਤੇ ਕਿ ਗਵਾਹਾਂ ਨੂੰ ਖੜੇ ਕੀਤਾ ਜਾਂਦਾ, ਗਵਾਹਾਂ ਨੂੰ ਮੁਕਰਾਇਆ ਜਾਂਦਾ, ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਹੁੰਦੀਆਂ ਹੈਗੀਆਂ। ਇਹ ਜਿਹੜਾ ਹੈਗਾ ਇੱਕ ਆਮ ਆਦਮੀ ਪਾਰਟੀ ਵਾਸਤੇ ਇਹ ਇੱਕ ਨੈਗੇਟਿਵ ਜ਼ਰੂਰ ਗੱਲ ਹੈ ਕਿ ਇਲੈਕਸ਼ਨ ਦੇ ਬਿਲਕੁਲ ਮੌਕੇ ਤੇ ਆ ਕੇ ਖਾਸ ਤੌਰ ਤੇ ਚੀਫ ਮਿਨਿਸਟਰ ਆਫਿਸ ਤੇ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗ ਜਾਣ। ਪਹਿਲਾਂ ਚੀਫ ਮਿਨਿਸਟਰ ਦੀ ਵਾਈਫ ਤੇ 5 ਕਰੋੜ ਦਾ ਲੱਗਿਆ, ਹੁਣ ਉਹਦੇ PA ਤੇ ਲੱਗਿਆ। ਮੈਂ ਦੇਖ ਰਿਹਾ ਸੀ ਕਿ ਬੜੀਆਂ ਬੜੀਆਂ ਹੋਲਡਿੰਗਸ ਪੰਜਾਬ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ, ਹਰ ਇੱਕ ਜਗ੍ਹਾ ਲੱਗੀਆਂ ਹਨ ਇਮਾਨਦਾਰ ਮੁੱਖ ਮੰਤਰੀ। ਹੁਣ ਹਾਲਾਂਕਿ ਉਹਨਾਂ ਨੇ ਕੱਟੜ ਕੱਟਤਾ, ਪਹਿਲਾਂ ਲਿਖਦੇ ਹੁੰਦੇ ਸੀ ਕੱਟੜ ਇਮਾਨਦਾਰ,

0: ਹੁਣ ਕੱਟੜ ਸ਼ਾਇਦ ਸਿਰਫ ਦਿੱਲੀ ਵਾਲੇ ਰਹਿ ਗਏ, ਪੰਜਾਬ ਵਾਲਿਆਂ ਨੂੰ ਇਕੱਲਾ ਇਮਾਨਦਾਰ ਲਿਖਣ ਦੀ ਇਜਾਜ਼ਤ ਦੇਤੀ, ਪਰ ਉਹ ਇਮਾਨਦਾਰੀ ਦਾ ਸਾਰਾ ਕੰਮ ਜਿਹੜਾ ਹੈਗਾ ਉਹ ਬਿਲਕੁਲ ਨਿਗੇਟ ਹੋ ਜਾਣਾ ਜੇ ਇਹਦੇ ਵਿੱਚੋਂ ਕੋਈ ਮੇਜਰ ਰਿਕਵਰੀ ਹੁੰਦੀ ਹੈ। ਮੇਨ ਤਾਂ ਹੁਣ ਇਸ ਗੱਲ ਤੇ ਡਿਪੈਂਡ ਕਰਦਾ ਹੈ, ਚਲੋ ਇਹਦੇ ਨਾਲ ਤਾਂ ਵਰਕਿੰਗ ਤੇ ਅਸਰ ਪਏਗਾ ਹੀ ਪਏਗਾ, ਕਿਉਂਕਿ ਲਾਸਟ ਦਿਨ ਹੈਗੇ ਜਾਂ ਸਰਕਾਰ ਨੇ ਬੜਾ ਪ੍ਰੋ ਐਕਟਿਵ ਹੋ ਕੇ ਕੰਮ ਕਰਨਾ ਸੀ। ਜੇ ਉਹਨਾਂ ਉਸ ਟਾਈਮ ਦੇ ਵਿੱਚ ਸਰਕਾਰ ਇਹਨਾਂ ਕੰਮਾਂ ਦੇ ਵਿੱਚ ਉਲਝ ਜਾਏਗੀ ਤਾਂ ਜਿਹੜਾ ਹੈਗਾ ਉਹ ਉਸ ਤਰ੍ਹਾਂ ਦਾ ਪ੍ਰੋ ਐਕਟਿਵ ਹੋ ਕੇ ਇੱਕ ਕੰਮ ਨਹੀਂ ਕਰ ਸਕੇਗੀ, ਜਿਹਦੇ ਨਾਲ ਸਾਰੀ ਸਰਕਾਰ ਦੀ ਫੰਕਸ਼ਨਿੰਗ ਤੇ ਅਸਰ ਪੈਂਦਾ। ਪਰ ਅਲਟੀਮੇਟਲੀ ਜਿਹੜੀ ਇਲੈਕਸ਼ਨ ਕਿਵੇਂ ਪ੍ਰਭਾਵਿਤ ਹੋਣੀ ਹੈ ਉਹ ਲੋਕਾਂ ਦੀ ਪਰਸੈਪਸ਼ਨ ਤੇ, ਜਾਂ ਲੋਕਾਂ ਦੀ ਪਰਸੈਪਸ਼ਨ ਵੀ ਇਸ ਆਧਾਰ ਤੇ ਬਣਨੀ ਹੈ ਕਿ CBI ਕੀ ਰਿਕਵਰ ਕਰਦੀ ਹੈ, ਕੀ ਲਿਆ ਕੇ ਲੋਕਾਂ ਦੇ ਸਾਹਮਣੇ ਰੱਖਦੀ ਹੈ, ਔਰ ਲੋਕ ਉਹਨੂੰ ਕਿਸ ਤਰ੍ਹਾਂ ਵਿਊ ਕਰਦੇ ਹੈਗੇ। ਕਿ ਜੇ ਤਾਂ ਇਹ ਵਿਊ ਕਰਦੇ ਨੇ ਕਿ ਬਾਕੀ ਸਟੇਟਾਂ ਚ ਦੇਖੋ ਜੀ ਜਿੰਨੇ ਲੋਕ ਕਰਪਸ਼ਨ ਦੇ ਵਿੱਚ ਫੜੇ CBI ਨੇ ED ਨੇ ਉਹ ਸਾਰੇ ਦੇ ਸਾਰੇ ਜਦ BJP ਚ ਜੁਆਇਨ ਕਰ ਗਏ, 25 ਮੇਜਰ ਕੇਸਿਸ ਸੀ ਜਿਹੜੇ ਨੈਸ਼ਨਲ ਲੈਵਲ ਤੇ, 25 ਦੇ ਵਿੱਚੋਂ ਤਕਰੀਬਨ 25 ਦੇ 25 BJP ਜੁਆਇਨ ਕਰ ਗਏ, ਔਰ ਮੁੜ ਕੇ ਉਹਨਾਂ ਦੀ ਕਰਪਸ਼ਨ ਦੀ ਕਦੇ ਗੱਲ ਨਹੀਂ ਹੋਈ। ਜਾਂ ਤਾਂ ਕੇਸਿਸ ਕਲੋਜ਼ ਹੋ ਗਏ, ਜਾਂ ਲਟਕਾ ਤੇ, ਜਾਂ ਹਜੇ ਸਕੈਨਰ ਦੇ ਵਿੱਚ ਹੈਗੇ। ਉਹ ਸਾਰੇ ਲੋਕਾਂ ਨੂੰ ਪਤਾ ਕਿ ਅਰਬਾਂ ਰੁਪਈਏ ਦੀ ਰਿਸ਼ਵਤ ਦੇ ਉਹਨਾਂ ਦੇ ਚਾਰਜਸ ਸੀ, ਪਰ ਮੁੜ ਕੇ ਜਦੋਂ BJP ਜੁਆਇਨ ਕਰ ਗਏ ਤੇ ਇਸ ਤਰ੍ਹਾਂ ਹੋ ਗਿਆ। ਇਹਦੇ ਵਿੱਚ ਜਿਹੜੀਆਂ ਹੈਗੀਆਂ ਕਿ ਇੱਕ ਪਾਰਟੀ ਨਹੀਂ ਬਲਕਿ ਸਾਰੀਆਂ ਪਾਰਟੀਆਂ ਲਿਪਤ ਹੈਗੀਆਂ ਕਰਪਸ਼ਨ ਦੇ ਵਿੱਚ, ਪਰ ਕਿਹਨੂੰ ਸਾਹਮਣੇ ਲਿਆਉਣਾ ਕਿਹਨੂੰ ਨਹੀਂ ਲਿਆਉਣਾ ਇਹ ਚੀਜ਼ ਜਿਹੜੀ ਹੈਗੀ ਹੁਣ ਦੇਖੋ ਲੋਕਾਂ ਦੀ ਪਰਸੈਪਸ਼ਨ ਕੀ ਬਣਦੀ ਆ ਉਹਦੇ ਤੇ ਇਲੈਕਸ਼ਨ ਡਿਪੈਂਡ ਕਰਨਗੇ।
1: ਭੱਟੀ ਸਾਹਿਬ ਮੈਨੂੰ ਜ਼ਿਆਦਾ ਉਦੋਂ ਪਿਛੋਕੜ 1992 ਦੀ ਜਿਹੜੀ ਸਰਕਾਰ ਹੈ ਉਦੋਂ ਜਵਾਨ ਹੋਏ ਸੀ, ਕਾਲਜ ਪੜ੍ਹਦੇ ਸੀ, ਉਦੋਂ ਦਾ ਥੋੜਾ ਜਿਹਾ ਪਤਾ ਹੈ। ਉਦੋਂ ਪਿਛਲੀਆਂ ਸਰਕਾਰਾਂ ਮੈਂ ਨਹੀਂ ਦੇਖੀਆਂ, ਤੁਸੀਂ ਦੇਖੀਆਂ ਨੇ ਸਾਡੇ ਨਾਲੋਂ ਵੱਡੇ ਹੋ ਤਜਰਬੇ ਚ ਵੀ ਤੇ ਸਾਰਾ ਪੋਲੀਟੀਕਲੀ ਵੀ ਤੁਸੀਂ ਸਿਸਟਮ ਦੇਖਿਆ ਹੈ। 1992 ਹੋਵੇ 97 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਹੋਵੇ, ਉਦੋਂ ਬਾਅਦ 2002 ਚ ਕੈਪਟਨ ਅਮਰਿੰਦਰ ਸਿੰਘ ਹੋਣ, 2007 ਤੋਂ ਲੈ ਕੇ 12 ਤੱਕ ਬਾਦਲਾਂ ਦਾ ਫਿਰ ਦੌਰ ਹੋਵੇ, ਜਾਂ 17 ਤੋਂ 22 ਤੱਕ ਵਾਲਾ ਅਮਰਿੰਦਰ ਸਿੰਘ ਦਾ ਦੌਰ ਹੋਵੇ, ਕੋਈ ਵੀ ਸਰਕਾਰ ਕਰਪਸ਼ਨ ਦੇ ਐਲੀਗੇਸ਼ਨ ਤੋਂ ਬਚੀ ਨਹੀਂ। ਵੱਡੇ ਵੱਡੇ ਸਕੈਂਡਲ, ਵੱਡੇ ਵੱਡੇ ਮਾਫੀਆ ਰਾਜ, ਉਹ ਦੋਸ਼ ਜਿਹੜੇ ਆ ਸਰਕਾਰਾਂ ਤੇ ਲੱਗਦੇ ਨੇ। ਇਹ ਸਰਕਾਰ ਆਈ ਸੀ ਬਦਲਾਅ ਵਜੋਂ ਲੈ ਕੇ ਆਏ, ਲੋਕ ਅੱਕੇ ਹੋਏ ਸੀ ਅਕਾਲੀ ਦਲ ਤੋਂ, ਕਾਂਗਰਸ ਤੋਂ। ਇਹ ਸਰਕਾਰ ਵੀ ਆਪਣੇ ਅੰਤਿਮ ਵਰੇ ਦੇ ਵਿੱਚ ਇਲੈਕਸ਼ਨ ਤੋਂ 4 ਮਹੀਨੇ ਪਹਿਲਾਂ ਉਹਨਾਂ ਹੀ ਦੋਸ਼ਾਂ ਚ ਘਿਰ ਗਈਆਂ ਜਿਹੜੇ ਭਾਰ ਨਾਲ ਪਹਿਲੀਆਂ ਪਾਰਟੀਆਂ ਡਿੱਗੀਆਂ, ਪਹਿਲੀਆਂ ਸਰਕਾਰਾਂ ਡਿੱਗੀਆਂ, ਉਸੇ ਭਾਰ ਨਾਲ ਇਹ ਜਿਹੜੀ ਹੈ ਇਸ ਵੇਲੇ ਇੱਕ ਤਰਫ ਪੂਰੀ ਪੰਡ ਜਿਹੜੀ ਹੈ ਉਹ ਭਾਰੀ ਪੰਡ ਜਿਹੜੀ ਹੈ ਇਹਨਾਂ ਦੇ ਸਿਰ ਤੇ ਪਈ। ਜੀ
2: ਦਵਿੰਦਰ ਜੀ, ਦੇਖੋ ਗੱਲ ਇਹ ਹੈ ਕਿ ਕਰਪਸ਼ਨ ਜਿਹੜੀ ਹੈ ਪੋਲੀਟਿਕਸ ਨਾਲ ਜੁੜੀ ਹੋਈ ਹੈ ਪਹਿਲਾਂ ਤੋਂ, ਨਵੀਂ ਚੀਜ਼ ਨਹੀਂ, ਪਰ ਇਹ ਚ ਫਰਕ ਪੈ ਗਿਆ ਹੈ। ਫਰਕ ਹੀ ਪੈ ਗਿਆ, ਦੇਖੋ ਬਾਬੇ ਨਾਨਕ ਨੇ ਵੀ ਲਿਖਿਆ ਸੀ ਕਿ ਵੱਡੀ ਲੈ ਕੇ ਕਰੇ ਨੇ ਉਹ, ਮਤਲਬ ਜਿੱਥੇ ਪਾਵਰ ਹੋਊਗੀ ਸੱਤਾ ਹੋਊਗੀ ਉੱਥੇ ਕਰਪਸ਼ਨ ਹੁੰਦੀ ਹੈ। ਪਰ ਪਹਿਲਾਂ ਸੱਤਾ ਹੈ ਜਿਹੜੀ ਅਸਲ ਦੇ ਵਿੱਚ ਉਹਦੇ ਚ ਸਮਾਜ ਵੀ ਹੁੰਦਾ ਸੀ, ਭਾਈਚਾਰਾ ਵੀ ਹੁੰਦਾ ਸੀ, ਉਹਨਾਂ ਦਾ ਵੀ ਡਰ ਹੁੰਦਾ ਸੀ, ਲੋਕ ਮਤਲਬ ਫੇਸ ਕਰਨੇ ਹੁੰਦੇ ਸੀ। ਜਾਂ ਫਿਰ ਰਾਜਾ ਸ਼ਾਹੀ ਆਉਂਦੀ ਹੈ ਉਹਦੇ ਚ ਵੀ ਆਪਸ ਵਿੱਚ ਚੈੱਕ ਬੈਲੈਂਸ ਹੁੰਦੇ ਸੀ। ਹੌਲੀ ਹੌਲੀ ਡੈਮੋਕਰੇਸੀ ਆ ਗਈ, ਡੈਮੋਕਰੇਸੀ ਦੇ ਵਿੱਚ ਬਹੁਤ ਹੀ ਟਰਾਂਸਪੇਰੈਂਟ ਸੀ ਕਿ ਤੁਸੀਂ ਸਾਹਮਣੇ ਹੋ ਲੋਕਾਂ ਦੇ ਸਾਰਾ ਕੁਛ। ਪਰ 90s ਤੋਂ ਬਾਅਦ ਕੀ ਹੋਇਆ, ਜਦੋਂ ਅਸੀਂ ਸੋ ਕਾਲਡ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਹਾਂ ਤਾਂ ਮਾਰਕੀਟ ਸਟੇਟ ਤੇ ਡੋਮੀਨੇਟ ਕਰਨ ਲੱਗ ਗਈ। ਉਹਦੇ ਨਾਲ ਕੀ ਹੋਇਆ ਕਿ ਡੈਮੋਕਰੇਸੀ ਹੈ ਜਿਹੜੀ ਲਗਭਗ ਹਾਈਜੈਕ ਹੋ ਗਈ। ਕਾਰਪੋਰੇਟ ਘਰਾਣੇ ਫੰਡਿੰਗ ਕਰਦੇ ਨੇ ਇਲੈਕਸ਼ਨਾਂ ਦੀ, ਉਹ ਫਿਰ ਇਲੈਕਸ਼ਨਾਂ ਦੀ ਫੰਡਿੰਗ ਕਰਕੇ ਉਹ ਪੈਸੇ ਆਪਣੇ ਵਸੂਲਦੇ ਨੇ ਬਾਅਦ ਦੇ ਵਿੱਚ। ਜਿੱਥੇ ਇੱਕ ਵਾਰੀ ਮੈਨੂੰ ਯਾਦ ਹੈ ਪੁਰਾਣੇ ਜਿਹੜੇ ਅਕਾਲੀ ਲੀਡਰ ਨੇ ਉਹਨਾਂ ਦਾ ਫਿਰ ਵੀ ਕਿਰਦਾਰ ਹੁੰਦਾ ਸੀ ਪੁਰਾਣੇ ਅਕਾਲੀ ਲੀਡਰਾਂ ਦਾ। ਸੁਖਦੇਵ ਸਿੰਘ ਢੀਂਡਸਾ ਇੱਕ ਵਾਰੀ ਸੀ ਬੁਲਾਏ, ਉਹ ਕਹਿੰਦੇ ਯਾਰ ਮੈਂ ਜਦੋਂ ਪਹਿਲੀ ਵਾਰੀ ਇਲੈਕਸ਼ਨ ਚ ਆਇਆ ਤਾਂ ਉਹਨੇ ਇੰਡੀਪੈਂਡੈਂਟ ਲੜੀ ਸੀ
1: ਜੀ,
2: ਹਾਂ ਉਹ ਕਹਿੰਦੇ ਵੀ ਬਹੁਤ ਸਾਰੇ ਸੇਠ ਚੁੱਪ ਚਪੀਤੇ ਹੀ ਆ ਕੇ ਨਾ ਪੈਸੇ ਪੂਸੇ ਦੇਣ ਆ ਕੇ, ਆਮ ਬੰਦਾ ਜਿਹੜਾ ਪਿੰਡ ਪੁੰਡ ਵਾਲਾ ਉਹ ਥੋੜਾ ਜਿਹਾ ਵੀ ਫੰਡ ਦਊਗਾ ਤਾਂ ਉਹ ਡੰਕੇ ਵਜਾਊਗਾ, ਪੱਖਿਆਂ ਤੇ ਵੀ ਤਿੰਨ ਤਿੰਨ ਨਾਂ ਲਿਖੇ ਹੁੰਦੇ ਨੇ ਗੁਰਦੁਆਰਿਆਂ ਦੇ ਵਿੱਚ। ਉਹ ਕਹਿੰਦੇ ਚੁੱਪ ਚਪੀਤੇ ਉਹ ਥੈਲੀਆਂ ਦੇ ਜਾਂਦੇ ਸੀ, ਕਹਿੰਦੇ ਵੀ ਜਦੋਂ ਪਾਵਰ ਚ ਆ ਜਾਈਦਾ ਨਾ ਕਹਿੰਦੇ ਅੱਖ ਨੀ ਉਹਨਾਂ ਨਾਲ ਮਿਲਦੀ, ਜੇ ਉਹ ਕੋਈ ਕੰਮ ਕਹਿਣ ਤੇ ਨਾ ਨਹੀਂ ਕੀਤੀ ਜਾ। ਮਤਲਬ ਉਹਨੇ ਬੜੀ ਇਮਾਨਦਾਰੀ ਨਾਲ ਬੜੀ ਪ੍ਰਚੂਨ ਲੈਵਲ ਦੀ ਗੱਲ ਸੀ। ਵੈਸੇ ਹੁਣ ਕੀ ਹੈ ਕਿ ਪਾਰਟੀਆਂ ਨੇ ਜਿਹੜੀਆਂ ਲਗਭਗ ਹੁਣ ਤਾਂ ਜਿੱਥੇ ਅਡਾਨੀ ਚਾਹੇ ਮੋਦੀ ਜੀ ਉੱਥੇ ਜਾਂਦੇ ਨੇ ਉਸ ਮੁਲਕ ਦੇ ਵਿੱਚ। ਹੁਣ ਇਹ ਜਿਹੜੀ ਪਾਰਟੀਆਂ ਨੇ ਇਹ ਜਮਹੂਰੀਅਤ ਦੀ ਬਜਾਏ ਲਫ਼ਜ਼ ਸਾਡੇ ਇੱਥੇ ਵਰਤਦੇ ਹੁੰਦੇ ਸੀ ਖਾਨ ਸਾਹਿਬ ਉਹਨਾਂ ਦੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ, ਉਹ ਕਹਿੰਦੇ ਜਮਹੂਰੀਅਤ ਹੈ ਅਸਲ ਦੇ ਵਿੱਚ, ਇਹ ਜਮਹੂਰੇ ਬਣ ਗਏ ਨੇ ਉਹਨਾਂ।

0: ਜਾ ਕੋਈ, ਇਸ ਕਰਕੇ ਕਰਪਸ਼ਨ ਦੇ ਉੱਪਰ ਸਿਸਟਮ ਖੜਾ ਹੈ, ਸਾਰਾ ਇਲੈਕਟੋਰਲ ਸਿਸਟਮ ਹੈ ਜਿਹੜਾ ਉਹ ਖੜਾ ਹੀ ਕਰਪਸ਼ਨ ਤੇ ਹੈ। ਈਵਨ ਜਿਹੜੀ ਆ ਸੋ ਕਾਲਡ ਜਿਹੜੀ ਮੁਕਤੀ ਰੇਵੜੀ ਮੋਦੀ ਸਾਹਿਬ ਕਹਿੰਦੇ ਸੀ ਵੈਲਫੇਅਰ ਸਟੇਟ ਹੈ, ਇਹ ਇਹ ਸ਼ੇਅਰਿੰਗ ਹੈ ਕਿ ਤੁਸੀਂ ਉਸ ਕਰਪਸ਼ਨ ਦੇ ਪੈਸੇ ਨੂੰ ਲੋਕ ਲੈਵਲ ਤੇ ਆਪਣੇ ਕੋਲ ਰੱਖ ਲੈਂਦੇ ਆ, ਪ੍ਰਚੂਨ ਲੈਵਲ ਦਾ ਤੁਸੀਂ ਉਹਨਾਂ ਨੂੰ ਦੇ ਦਿੰਦੇ। ਉਹ ਇਹ ਸਮਝਣ ਵਾਲੀ ਗੱਲ ਹੈ, ਇਸ ਕਰਕੇ ਤਾਂ ਇਹਦਾ ਪਾਰਟ ਐਂਡ ਪਾਰਸਲ ਹੀ ਹੈ। ਪਰ ਹੁਣ ਟ੍ਰੈਜਡੀ ਇਹ ਹੋ ਗਈ ਹੈ ਕਿ ਲੋਕ ਬਹੁਤ ਸਤੇ ਹੋਏ ਨੇ, ਲੋਕ ਕਰਪਸ਼ਨ ਨੂੰ ਡਿਸਲਾਈਕ ਕਰਦੇ ਨੇ, ਲੋਕ ਕਰਪਸ਼ਨ ਦੇ ਵਿਕਟਿਮ ਨੇ, ਇਸ ਕਰਕੇ ਇੱਕ ਦੂਜੇ ਦੇ ਉੱਪਰ ਇਹ ਲਾਉਂਦੇ ਨੇ ਕਿ ਇਹ ਖਾ ਗਿਆ ਇਹ ਪੀ ਗਿਆ। ਮੈਨੂੰ ਦੱਸੋ ਕਿ ਲੱਖਾਂ ਕਰੋੜ ਦਾ ਕਰਜ਼ਾ ਜਿਹੜਾ ਲੈ ਕੇ ਕਿੱਥੇ ਜਾ ਰਿਹਾ। ਕੋਈ ਐਮ ਐਲ ਏ ਹਾਰੇ ਹੋਏ ਐਮ ਐਲ ਏ ਨੂੰ ਵੀ ਕਮਿਸ਼ਨ ਆਉਣਾ ਸ਼ੁਰੂ ਹੋ ਜਾਂਦਾ, ਤੁਸੀਂ ਪੋਲੀਟੀਕਲ ਅਲੀਟ ਹੈ ਜਿਹੜੀ ਕਿਸੇ ਸਟੇਟ ਦੀ, ਦਿੱਲੀ ਪੰਜਾਬ ਦੀ ਨਹੀਂ, ਉਹਦਾ ਤੁਸੀਂ ਡਾਟਾ ਚੱਕ ਕੇ ਦੇਖੋ, ਉਹਨਾਂ ਕੋਲ ਇੱਕ ਮਿੰਟ ਨਹੀਂ ਬਿਜ਼ਨਸ ਦੇ ਲਈ, ਬਿਜ਼ਨਸ ਹੁੰਦੇ ਪੜ ਰਹੇ ਨੇ, ਕੋਈ ਪੋਲੀਟੀਸ਼ੀਅਨ ਮੈਂ ਗਰੀਬ ਹੁੰਦਾ ਨਹੀਂ ਦੇਖਿਆ। ਕੋਈ ਸਿਸਟਮ ਕਰਪਟ ਹੈ ਉਹਦੇ ਵਿੱਚ, ਇਹ ਇਲੈਕਟੋਰਲ ਜਿਹੜਾ ਜਿਹੜੀ ਇਲੈਕਟੋਰੇਟ ਹੈ ਜਾਂ ਜਿਹੜਾ ਵੋਟਰ ਹੈ ਉਹਨੂੰ ਇਹ ਇਨਡਾਇਰੈਕਟਲੀ ਕਰਪਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਜਿਹੜੀ ਖਾਨ ਸਾਹਿਬ ਕਹਿ ਰਹੇ ਨੇ ਗੱਲ ਪਰਸੈਪਸ਼ਨ ਦੀ, ਜਿਹੜੀ ਪਬਲਿਕ ਪਰਸੈਪਸ਼ਨ ਹੈ ਉਹ ਮੈਨੇਜ ਹੁੰਦੀ ਹੈ। ਮੀਡੀਆ ਉਹਨੂੰ ਮੈਨੇਜ ਕਰਦਾ ਹੈ ਮੀਡੀਆ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ, ਮਤਲਬ ਇਹਦੇ ਉੱਪਰ ਆਪਾਂ ਨੂੰ ਪਤਾ ਕਿੰਨੀ ਫੰਡਿੰਗ ਹੋ, ਮਤਲਬ ਕਿਸ ਤਰ੍ਹਾਂ ਅਖਬਾਰਾਂ ਦੀਆਂ ਐਡਵਰਟਾਈਜ਼ਮੈਂਟਸ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਨਾਲ ਡਿਫਰੈਂਟ ਸੌਦੇਬਾਜ਼ੀਆਂ ਤੋਂ ਲੈ ਕੇ, ਇੱਕ ਵਾਰ ਤੁਸੀਂ ਮਾੜੀ ਜਾਂ ਦੋ ਖਬਰਾਂ ਦੇਖੋ ਤੁਹਾਨੂੰ 2 ਮਿੰਟ ਚ ਪਤਾ ਲੱਗ ਜਾਂਦਾ ਕਿ ਫੋਰਮ ਜਿਹੜਾ ਕਿਹਨੂੰ ਡਿਫੈਂਡ ਕਰ ਰਿਹਾ ਕਿਹਨੂੰ ਨਹੀਂ ਕਰ ਰਿਹਾ, ਉਹਦੇ ਪਿੱਛੇ ਕੋਈ ਨਾ ਕੋਈ ਕੰਸਿਡਰੇਸ਼ਨ ਹੁੰਦੀਆਂ ਨੇ। ਤੋ ਇਸ ਕਰਕੇ ਕੋਈ ਅਬਵ ਬੋਰਡ ਨਹੀਂ ਹੈ ਇਹਦੇ ਵਿੱਚ। ਪਰ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਹਰ ਵਾਰ ਜਿਹੜਾ ਇਹ ਵਾਅਦਾ ਕਰਕੇ ਆਉਂਦਾ ਹੈ, ਕੱਟੜ ਇਮਾਨਦਾਰੀ ਦੀਆਂ ਗੱਲਾਂ ਕਰਕੇ ਆਉਂਦੇ ਨੇ, ਪਹਿਲਾਂ ਨਾਲੋਂ ਕਰਪਸ਼ਨ ਦੀ ਜਿਹੜੀ ਕੁਆਂਟਿਟੀ ਤੇ ਕੁਆਲਿਟੀ ਦੋਨੇ ਵਧ ਜਾਂਦੇ। ਤੀਜਾ ਸਾਡੇ ਜਿਹੜਾ ਪੰਜਾਬ ਦੇ ਵਿੱਚ ਹੋ ਗਿਆ ਬਾਕੀ ਸਟੇਟਾਂ ਨਾਲੋਂ ਜਿਹੜਾ ਡਿਫਰੈਂਟ ਹੈ, ਇਹ ਹੈ ਕਿ ਇਹ ਸਟੇਟ ਹੈ, ਇਹ ਡਰੱਗਸ ਦੀਆਂ ਜਿਹੜੀਆਂ ਕਾਰਟਲ ਨੇ ਉਹਨਾਂ ਦੀ ਨਿਗਾਹ ਦੇ ਵਿੱਚ ਆ ਗਿਆ ਹੈ। ਇਹ ਐਸੀ ਜਗ੍ਹਾ ਹੈ ਕਿ ਜਿੱਥੇ ਬਹੁਤ ਸਾਰਾ ਮਨੀ, ਬਹੁਤ ਸਾਰਾ ਮਤਲਬ ਇੰਟਰਨੈਸ਼ਨਲ ਹਵਾਲੇ ਵਾਲਾ ਮਨੀ ਉਹ ਰੋਲ ਪਲੇ ਕਰਨ ਲੱਗ ਗਿਆ। ਪਰ ਇਹਦੇ ਵਿੱਚ ਮੇਰਾ ਖਿਆਲ ਇਹ ਹੈ ਕਿ ਕੋਈ ਪੋਲੀਟੀਸ਼ੀਅਨ ਜੋ ਮਰਜ਼ੀ ਫੜਾ ਮਾਰੀ ਜਾਵੇ, ਜਿਹਦੇ ਸਾਰੇ ਇਕੱਠੇ ਹੋ ਜਾਣ ਸਾਡੇ ਪੰਜਾਬ ਦੇ ਲੋਕ, ਬਿਊਰੋਕਰੇਸੀ ਪੋਲੀਟੀਸ਼ੀਅਨ ਆਲ ਆਫ ਦੈਮ, ਇਹ ਤਾਂ ਪਿਆ ਕੁਛ ਹੋ ਜਾਵੇ, ਅਦਰਵਾਈਜ਼ ਇਹ ਐਵੇਂ ਗੱਲਾਂ ਨੇ ਤਾਂ ਬਿਲਕੁਲ। ਇਹ ਹੈ ਕਿ ਜਦੋਂ ਹੀ ਸਰਕਾਰ ਕੋਈ ਬਣਦੀ ਹੈ, ਪਾਰਟੀ ਜਿੱਤਦੀ ਹੈ, ਟਰੱਕ ਯੂਨੀਅਨਾਂ ਤੋਂ ਲੈ ਕੇ ਕਬਜ਼ੇ ਲੈਣੇ ਸ਼ੁਰੂ ਹੋ ਜਾਂਦੇ ਨੇ ਜਿੱਥੇ ਜਿੱਥੇ ਪੈਸਾ ਹੈ। ਮਾਨ ਸਾਹਿਬ ਹੀ ਕਹਿੰਦੇ ਹੁੰਦੇ ਸੀ ਵੀ ਤਾਂ ਰੇਹੜੀਆਂ ਵਾਲੇ ਨਾਲ ਵੀ ਇਹਨੇ ਹਿੱਸਾ ਕੀਤਾ ਹੋਇਆ। ਇਟ ਮੀਨਸ ਕਿ ਜਿੱਥੇ ਉਹਨਾਂ ਨੇ ਹਿੱਸਾ ਕੀਤਾ ਹੋਇਆ ਬਸ ਉਹੀ ਠੇਕੇ ਉੱਧਰ ਬਦਲ ਜਾਂਦੇ ਨੇ, ਖਾਲ ਹੀ ਵੱਢ ਕੇ ਦੂਜੇ ਖੇਤ ਨੂੰ ਕਰਦੇ ਨੇ, ਇਹ ਹੋ ਰਿਹਾ। ਬਹੁਤ ਹੀ ਭਿਆਨਕ ਹੈ, ਪਰ ਮੇਰਾ ਖਿਆਲ ਹੈ ਬਿਲਕੁਲ ਅੰਤ ਆ ਗਿਆ। ਇਹ ਸਾਡੇ ਲੋਕਾਂ ਨੂੰ ਵੀ ਜਾਗਣਾ ਚਾਹੀਦਾ, ਪੋਲੀਟੀਸ਼ੀਅਨਾਂ ਨੂੰ ਵੀ ਜਾਗਣਾ ਚਾਹੀਦਾ ਹੈ ਕਿ ਇਹਦਾ ਐਂਡ ਪੁਆਇੰਟ ਹੈ ਜਿਹੜਾ ਉਹ ਕੈਟਾਸਟ੍ਰੋਫਿਕ ਹੋਊਗਾ, ਮਤਲਬ ਤਬਾਹੀ ਤੋਂ ਬਿਨਾਂ ਇਹਦੇ ਵਿੱਚੋਂ ਕੁਛ ਨਹੀਂ ਨਿਕਲਣਾ। ਇਸ ਕਰਕੇ ਥੋੜਾ ਜਾਗਣ, ਕਿੱਥੇ ਬੰਨ ਕੇ ਲੈ ਜਾਣੇ ਨੇ ਬੋਰੀਆਂ। ਆਪਾਂ ਦੇਖਿਆ ਖਾਨ ਸਾਹਿਬ ਨੇ ਜਿਹੜਾ ਦੱਸਿਆ, ਆਪਾਂ ਵੀ ਦੇਖਿਆ ਵੀ ਤੀਜੀ ਤੀਜੀ ਛੱਤ ਤੋਂ ਥੈਲੇ ਥੱਲੇ ਗਿਰਦੇ, ਉਹ ਥੈਲੇ ਕਿਹਦੇ ਨੇ, ਉਹ ਤਾਂ ਇੱਥੇ ਹੀ ਰਹਿੰਦੇ ਨੇ, ਉਹੀ ਬਦਲਦੇ। ਇਹ ਤਾਂ ਇਹਨਾਂ ਨੇ ਵਿਚਾਰਿਆਂ ਨੇ ਮਤਲਬ ਔਖੇ ਸੌਖੇ ਹੋ ਕੇ ਹਸਪਤਾਲਾਂ ਜੇਲ੍ਹਾਂ ਚ ਮਰਨਾ, ਉਹ ਕਿਉਂ ਇਹ ਇਹਨਾਂ ਚੱਕਰਾਂ ਚ ਪਏ ਹੋਏ, ਕਿਉਂ ਲੋਕਾਂ ਨੂੰ ਹੋਰ ਕਰਪਟ ਕਰਨਗੇ। ਇਹ ਬਿਲਕੁਲ ਮੋਰਲ ਰੈਗੂਲੇਸ਼ਨ ਦੀ, ਸਪਿਰਚੁਅਲ ਕਿਸਮ ਦੇ ਰੈਗੂਲੇਸ਼ਨ ਦੀ ਜ਼ਰੂਰਤ ਹੈ। ਇਹ ਬੰਦੇ ਹੀ ਬਦਲਣੇ ਪੈਣ, ਜੇ ਬੰਦਿਆਂ ਦੇ ਕਿਰਦਾਰ ਨਹੀਂ ਫਿਰ ਇਹਦਾ ਕੁਛ ਨਹੀਂ ਬਦਲਣਾ, ਇਹ ਕਰਪਸ਼ਨ ਤੋਂ ਵੱਧ ਹੀ ਹੈ।
1: ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਖਾਨ ਸਾਹਿਬ, ਭੱਟੀ ਸਾਹਿਬ, ਤੁਸੀਂ ਅੱਜ ਜਿਹੜਾ ਕਰੰਟ ਟੌਪਿਕ ਸੀਗਾ ਸੀਬੀਆਈ ਦੀਆਂ ਜਿਹੜੇ ਰੇਡਸ ਚੱਲ ਰਹੀਆਂ, ਕੀ ਇਹਦੀਆਂ ਪੋਲੀਟੀਕਲ ਇੰਪਲੀਕੇਸ਼ਨਸ ਹੋਣਗੀਆਂ ਤੇ ਕਿਵੇਂ ਪੰਜਾਬ ਨੂੰ ਜਿਹੜਾ ਲਗਾਤਾਰ ਕਰਪਸ਼ਨ ਦੇ ਘਿਰਿਆ ਹੋਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ, ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ, ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ, 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ

0: ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 4036162445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ

0: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ 8 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store, connecting you to the community, anytime, anywhere.
2: 94.7 FM Radio Sursangam, har hafte 20 ghante suno, Monday to Friday, sham 4 to 5, Kuldeep Singh Vichar Charcha, sham 8 to 9, Jitendar Pannu, radiosursangam.ca, phone 403-585-0910, Radio Sursangam.
3: Hey, here's some drug-impaired driving laws, simplified. If police suspect you're driving impaired by drugs, they have the tools to arrest you. First, a roadside test. And if you fail, further testing at the station, which can lead to your arrest and a criminal conviction for impaired driving. It's not just alcohol, it's drugs too. If you drive high, there will be consequences.
4: Let's keep our roads safe. A message from Met Canada.
5: Calgary's oldest, biggest and only South Asian radio station, Sabarang Radio 94.7 FM.
6: Monday, Tuesday, Thursday, Friday 7 to 8 p.m. Sundays 1 to 5 p.m.
5: Visit sabarang.ca.
7: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: हर समय तुहाडे संग तुहाडा अपना यह रेडियो सुरसंगम।
1: ओहो, आज फेर नहीं लोड मिलिया।
2: की होया?
1: बस पूछना, इंश्योरेंस कंफर्मेशन नहीं आई टाइम पे, ते हुन फेर एक दिन वेट करनी पैनी है, ते बच्चियां नु फेर नहीं मिल होना दो दिन।
2: ओहो, रह गए ना फेर पिछे। मैं सुनिया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है, ते ओ ता पोर्टल भी सेट कर दंदे ने ताकि तुसी आप ही कंफर्मेशन दे सको, बशर्ते तुहाडी इंश्योरेंस एक्टिव है। तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ

0: ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਏ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ। ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-6174696, 587-6174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-6174696।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222। ਸਤਿ ਸ੍ਰੀ ਅਕਾਲ ਕੈਲਗਰੀ, ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ?
0: ਆ ਜਾਓ ਫਿਰ, ਦੇਰ ਕਿਸ ਗੱਲ ਦੀ, ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ।
3: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ, ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ, ਤਾਜ਼ਗੀ ਅਤੇ ਲਾਜਵਾਬ ਸਵਾਦ। ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ।
0: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ, ਦਿਨ ਦੇਖਣ ਦੀ ਲੋੜ ਨਹੀਂ, ਘੜੀ ਦੇਖਣ ਦੀ ਲੋੜ ਨਹੀਂ। ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ।
3: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ, ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ, 403-936-7777, 403-936-7777। ਮਦਰ ਇੰਡੀਆ ਰੈਸਟੋਰੈਂਟ। ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ,
4: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
3: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
4: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ। ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
3: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।

0: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
1: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ
2: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਲੱਗੇ ਜਬਰ ਜਨਾਹ ਦੇ ਦੋਸ਼ਾਂ ਤੋਂ ਬਾਅਦ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਹਰਜਿੰਦਰ ਸਿੰਘ ਧਾਮੀ ਵੱਲੋਂ ਤੱਥ ਖੋਜ ਰਿਪੋਰਟ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਹੈ ਜਿਸ ਨੂੰ ਮੁੱਢਲੀ ਰਿਪੋਰਟ ਦਾ ਨਾਮ ਦਿੱਤਾ ਗਿਆ ਰਿਪੋਰਟ ਭਾਵੇਂ ਐਸਜੀਪੀਸੀ ਪ੍ਰੈਜ਼ੀਡੈਂਟ ਵੱਲੋਂ ਜਾਰੀ ਕਰ ਦਿੱਤੀ ਹੈ ਪਰ ਲੋਕ ਮਨਾਂ ਦੇ ਵਿੱਚ ਖਦਸ਼ੇ ਅਤੇ ਸਵਾਲ ਜਿਹੜੇ ਹੈ ਜਿਉਂ ਦੇ ਤਿਉਂ ਕਾਇਮ ਨੇ ਉਹਨਾਂ ਦੇ ਜਵਾਬਾਂ ਤੋਂ ਇੱਕ ਗੱਲ ਜਿਹੜੀ ਹੈ ਵੱਡਾ ਸਵਾਲ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਕੀ ਧਾਮੀ ਜੀ ਕਿਸੇ ਨੂੰ ਬਚਾ ਤਾਂ ਨਹੀਂ ਰਹੇ ਕੀ ਕਿਸੇ ਵੱਡੇ ਪਾਪ ਤੇ ਪਰਦਾ ਤਾਂ ਨਹੀਂ ਪਾ ਰਹੇ ਕਿਉਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਪੱਤਰਕਾਰਾਂ ਨੂੰ ਵੀ ਗਲ ਪੈਣ ਵਰਗੀ ਸਥਿਤੀ ਦੇ ਵਿੱਚ ਪਹੁੰਚਦੇ ਦਿਖਾਈ ਦੇ ਰਹੇ ਸੀ ਸਵਾਲਾਂ ਦੇ ਜਵਾਬ ਦੇਣ ਤੋਂ ਟਲਦੇ ਦਿਖਾਈ ਦੇ ਰਹੇ ਸੀ ਇਸ ਸੰਬੰਧੀ ਵੱਡੇ ਸਵਾਲ ਉਠਾਏ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਜਿਨ੍ਹਾਂ ਨੇ ਹਰਜਿੰਦਰ ਸਿੰਘ ਧਾਮੀ ਜੀ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਇਹ ਕਿਹਾ ਕਿ ਜੋ ਧਾਮੀ ਜੀ ਨੇ ਤੱਥ ਰੱਖੇ ਉਹ ਤਸੱਲੀ ਬਖਸ਼ ਨਹੀਂ ਬਲਕਿ ਉਹਨਾਂ ਸਵਾਲਾਂ ਨੇ ਹੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਜਥੇਦਾਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
3: ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
2: ਜਥੇਦਾਰ ਸਾਹਿਬ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ
3: ਜੀ
2: 21 ਅਗਸਤ ਨੂੰ FIR ਲੌਜ ਹੁੰਦੀ ਹੈ
3: ਜੀ
2: 16 ਸਪਟੰਬਰ ਨੂੰ ਅਮਰਜੀਤ ਸਿੰਘ ਚਾਵਲਾ ਖੁਦ ਬਖੁਦ ਪਬਲਿਕ ਨੂੰ ਦੱਸਦੇ ਨੇ ਕਿ ਮੇਰੇ ਤੇ ਇਦਾਂ ਦੇ ਦੋਸ਼ ਲੱਗੇ ਨੇ ਮੇਰੇ ਜਿਹੜੇ ਕਿਰਦਾਰ ਕੁਸ਼ੀ ਕਰਨ ਦਾ ਯਤਨ ਕੀਤਾ ਜਾ ਰਿਹਾ ਉਦੋਂ ਬਾਅਦ ਧਾਮੀ ਜੀ ਕੁੰਭਕਰਨੀ ਨੀਂਦ ਤੋਂ ਜਾਗਦੇ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਗੁਰਧਾਮਾਂ ਦੇ ਵਿੱਚ ਪਵਿੱਤਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ ਦੀ ਸਰਾਂ ਦੇ ਵਿੱਚ ਇਸ ਤਰ੍ਹਾਂ ਦੇ ਕੁਕਰਮ ਹੋਣ ਦੇ ਦੋਸ਼ ਜਿਹੜੇ ਹੈ ਉਹ ਲੱਗੇ ਨੇ ਤੇ ਉਹ ਇੱਕ ਤੱਥ ਖੋਜ ਕਮੇਟੀ ਪਤਾ ਨੀ ਸਰਚ ਕਮੇਟੀ ਬਣਾ ਦਿੰਦੇ ਨੇ ਵੀ ਉਹ 15 ਦਿਨਾਂ ਦੇ ਵਿੱਚ ਰਿਪੋਰਟ ਦੇਊਗੀ ਜਥੇਦਾਰ ਸਾਹਿਬ ਉਹਨਾਂ ਨੇ ਜਿਵੇਂ ਰਿਪੋਰਟ ਦਿੰਦਿਆਂ ਕਈ ਤਰ੍ਹਾਂ ਦੇ ਦਾਅਵੇ ਕਈ ਤਰ੍ਹਾਂ ਦੇ ਪ੍ਰਗਟਾਵੇ ਜਿਹੜੇ ਆ ਉਹ ਕੀਤੇ ਉਹਨੇ ਗੱਲ ਨੂੰ ਗੁੰਝਲਦਾਰ ਬਣਾਤਾ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਪੰਜਾਬ ਪੁਲਿਸ ਦਾ ਪੁਲਿਸ ਸਟੇਸ਼ਨ ਹੈ ਉਹਦੇ ਨਾਲ ਸੰਬੰਧਿਤ ਪੁਲਿਸ ਆਫੀਸਰਸ ਨੇ ਤਫਤੀਸ਼ ਆਪਣੀ ਕੀਤੀ ਜਦੋਂ ਕੋਈ ਅਪਰਾਧਿਕ ਮਾਮਲਾ ਹੁੰਦਾ ਤਾਂ ਪੁਲਿਸ ਨੇ ਤਫਤੀਸ਼ ਤਾਂ ਕਰਨੀ ਹੁੰਦੀ
3: ਬਿਲਕੁਲ
2: ਤਾਂ ਉਹਦੇ ਚ ਡਰਾਈਵਰ ਡਿਪਟੀ ਮੈਨੇਜਰ ਅਤੇ ਐਸਜੀਪੀਸੀ ਦੇ ਇੱਕ ਹੋਰ ਮੁਲਾਜ਼ਮ ਸਤਵੀਰ ਸਿੰਘ ਨੂੰ ਤਫਤੀਸ਼ ਦੇ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ ਉਹਨਾਂ ਨੇ ਵੀ ਆਪਣੇ ਤੱਥ ਜਿਹੜੇ ਆ ਰੱਖ ਦਿੱਤੇ ਸਾਰਾ ਬੇਪਰਦ ਕਰਕੇ ਰੱਖ ਦਿੱਤਾ ਧਾਮੀ ਜੀ ਦੇ ਇਹਨਾਂ ਸਾਰੇ ਗੱਲਾਂ ਤੋਂ ਇਹ ਲੱਗਿਆ ਜਿਵੇਂ ਉਹ ਪਰਦਾਪੋਸ਼ੀ ਦੇ ਯਤਨ ਕਰ ਰਹੇ ਹੋਣ
3: ਪਰਦਾ ਪਾ ਰਹੇ
2: ਦੋਨੇ ਰਿਪੋਰਟਾਂ ਆਪੋ ਵਿੱਚ ਹੀ ਕੰਟਰਾਡਿਕਟਰੀ ਨੇ ਪੁਲਿਸ ਦੇ ਤੱਥ ਤਫਤੀਸ਼ ਦੇ ਕੁਛ ਹੋਰ ਕਹਿੰਦੇ ਨੇ ਧਾਮੀ ਜੀ ਦੇ ਹੋਰ ਕਹਿੰਦੇ ਨੇ ਇਹ ਅਜਿਹੀ ਸਥਿਤੀ ਕਿਉਂ ਪੈਦਾ ਹੋਈ
3: ਦੇਖੋ ਇਹ ਧਾਮੀ ਸਾਹਿਬ ਜਿਹੜੇ ਨਾ ਮੇਰੀ ਕੋਈ ਉਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ
2: ਜੀ
3: ਮੈਂ ਬਲਕਿ ਇਸ ਪ੍ਰਧਾਨ ਨੂੰ ਠੀਕ ਸਮਝਦਾ ਰਿਹਾ ਦੂਸਰਿਆਂ ਦੇ ਮੁਕਾਬਲੇ ਤੇ ਪਰ ਇਹ ਤੁਸੀਂ ਦੇਖੋ ਇਹ ਜੋ ਕੁਛ ਵੀ ਹੋਇਆ ਉੱਥੇ ਉਹਦੇ ਲਈ ਜ਼ਰੂਰਤ ਸੀਗੀ ਕਿ ਤੂੰ ਪਹਿਲਾਂ FIR ਹੋਣ ਤੋਂ ਇੱਕ ਮਹੀਨੇ ਬਾਅਦ ਗੱਲ ਨਿਕਲਦੀ ਪਈ ਆ ਪੁਲਿਸ ਹਰਕਤ ਚ ਆਉਂਦੀ ਆ ਤੇ ਉਸ ਤੋਂ ਬਾਅਦ ਤੂੰ 15 ਦਿਨ ਹੋਰ ਮੰਗ ਰਿਹਾ ਹੈ 15 ਦਿਨਾਂ ਬਾਅਦ ਇਹ ਏਡਾ ਕਾਂਡ ਹੈਗਾ ਸੀਗਾ ਜਿਹਦਾ ਤੈਨੂੰ ਨਾ ਪਤਾ ਹੋਵੇ ਜਿਹਦੇ ਬਾਰੇ ਤੂੰ ਸੰਗਤ ਨੂੰ ਕਲੀਅਰ ਨਾ ਕਰ ਸਕਦਾ ਹੋਵੇ ਤੂੰ 15 ਦਿਨ ਇੱਕ ਕਮੇਟੀ ਜਿਹੜੀ ਇੱਕ ਇਹ ਰਵਾਇਤ ਬਣੀ ਕਮੇਟੀ ਬਣਾ ਦਿਓ
2: ਜਾਂ ਪੁਲਿਸ ਤਫਤੀਸ਼ ਕੰਪਲੀਟ ਹੋ ਲੈਣ ਦਿਓ
3: ਹਾਂ
2: ਉਦੋਂ ਬਾਅਦ ਤੁਸੀਂ ਉਹਦੀ ਰਿਪੋਰਟ
3: ਪਹਿਲਾਂ ਕਰਦੇ ਜੋ ਕੁਛ ਵੀ ਜਾਂ ਤੇ ਜਦੋਂ ਉਹ ਬੀਬੀ ਨੇ FIR ਚ ਵੀ ਦੱਸਿਆ ਅਸੀਂ ਆਰੋਪ ਜਿਹਾ ਨਹੀਂ ਲਾ ਰਹੇ ਅਸੀਂ ਤੱਥਾਂ ਤੇ ਆਧਾਰਿਤ ਗੱਲ
2: ਕਰ ਜੋ ਫੈਕਚੁਅਲ ਸਾਹਮਣੇ ਆ ਲੋਕਾਂ ਦੇ ਜਨਤਾ ਦੀ ਕਚਹਿਰੀ ਚ
3: ਬੀਬੀ ਨੇ ਕਿਹਾ ਕਿ ਮੈਂ ਸੁਖਵੀਰ ਨੂੰ ਧਾਮੀ ਨੂੰ ਗੜਗੱਜ ਨੂੰ ਦੱਸਿਆ ਕਿ ਮੇਰੇ ਨਾਲ ਇਹ ਕੁਕਰਮ ਹੋਇਆ ਉਹ ਦੱਸਿਆ ਉਹਨੇ ਬਹੁਤ ਪਹਿਲਾਂ ਉਹਨਾਂ ਨੇ ਕਿਹਾ ਕਿ ਪੁਲਿਸ ਕੋਲ ਜਾਓ ਗੜਗੱਜ ਨੇ ਹੁਣ ਪੁਲਿਸ ਕੋਲ ਗਈ ਤੇ ਪੁਲਿਸ ਕੋਲ ਜਿਹੜੀ ਰਿਪੋਰਟ ਲਿਖੀ ਉਹ ਤੋਂ ਵੀ ਇੱਕ ਮਹੀਨੇ ਬਾਅਦ ਇਹ ਐਕਸ਼ਨ ਹੋਣ ਡਿਆ ਵੀ ਤੁਸੀਂ ਸਿਆਣੇ ਹੁੰਦੇ ਤੇ ਜਦੋਂ ਗੜਗੱਜ ਕੋਲ ਗਈ ਸੀ ਬੀਬੀ ਜਾਂ ਧਾਮੀ ਕੋਲ ਉਦੋਂ ਹੀ ਗੜਗੱਜ ਜਿਹੜਾ ਅਕਾਲ ਤਖ਼ਤ ਇਹਨੂੰ ਰਿਜਾਵਰੇ ਨੂੰ ਤੇ ਇਹਨੂੰ ਬੁਲਾ ਸਕਦਾ ਸੀ ਧਾਮੀ ਨੂੰ ਵੀ ਇਹ ਬੀਬੀ ਨੂੰ ਕਿਉਂ ਸੱਦਿਆ ਇੱਥੇ

0: ਤੇ ਇਹ ਕਿਉਂ ਗਿਲਾ ਕਰ ਰਹੀ ਹੈ ਤੇ ਇਹ ਇੱਥੇ ਬੈਠੀ ਕਾਹਦੇ ਲਈ ਹੈ ਨਜ਼ਰ। ਉਦੋਂ ਇਹ ਪਰਦਾ ਵੀ ਢੱਕਿਆ ਜਾ ਸਕਦਾ ਸੀ, ਤਖ਼ਤ ਦੇ ਉੱਤੇ ਜਿਹੜੀ ਅੱਜ ਮਿੱਟੀ ਪਈ ਆ ਉਹ ਨਹੀਂ ਸੀ ਪੈਣੀ। ਇਹਦੇ ਨਾਲ ਅਸੀਂ ਸਿੱਖ ਕੌਮ ਨਮੋਸ਼ੀ ਤੋਂ ਬਚ ਸਕਦੀ ਸੀ, ਪਰ ਇਹਨਾਂ ਨੇ ਜਿਹੜਾ ਕੁਕਰਮ ਕਰਨਾ ਸੀ ਉਹ ਕੁਕਰਮ ਲੁਕਿਆ ਨਹੀਂ, ਉਹ ਪ੍ਰਗਟ ਹੋ ਗਿਆ। ਅਸਲ ਵਿੱਚ ਤੁਸੀਂ ਦੇਖੋ ਵੀ ਹਰ ਗੱਲ ਨਾਲ ਮੈਂ ਕਮੇਟੀ ਬਣਾ ਤੀ, ਆਹ ਜਿਹੜੀ ਹੁਣ ਕਮੇਟੀ ਬਣਾਈ ਇਹਨਾਂ ਨੇ ਪੰਜ ਮੈਂਬਰੀ, ਇਹ ਇਹ ਇਹ ਇਹ ਕੌਣ ਬੰਦਾ ਇਹ ਚੱਲਿਆ? ਕਾਇਮਪੁਰੀ ਹਰਿਆਣੇ ਦਾ, ਹਰਿਆਣੇ ਦਾ ਬੰਦਾ ਇੱਧਰ ਵੀ ਮੈਂਬਰ ਆ ਪ੍ਰਬੰਧਕ ਕਮੇਟੀ ਦਾ ਤੇ ਹਰਿਆਣਾ ਕਮੇਟੀ ਚ ਮੈਂਬਰ ਆ। ਔਰ ਇਸ ਬੰਦੇ ਨੂੰ ਅੱਗੇ ਲਾ ਕੇ ਸੁਖਬੀਰ ਨੇ ਵਕੀਲ ਦੇ ਕੇ ਤੇ ਸਟੇਅ ਲਿਆ ਹੋਇਆ ਕਿ ਇਹ ਇਲੈਕਸ਼ਨਾਂ ਜਿਹੜੀਆਂ ਰੋਕ ਦਿੱਤੀਆਂ ਜਾਣ,
1: 2011 ਦੀ ਚੋਣ ਸੀ।
0: ਹਾਂ, ਨਹੀਂ ਆ ਜਿਹੜਾ ਹੁਣ ਜਿਹੜਾ ਨਵੇਂ ਸਿਰੋਂ ਆਪਣੀਆਂ ਬਣ ਰਹੀਆਂ ਸੀਗੀਆਂ ਵੋਟਾਂ, ਐਲਾਨ ਹੋ ਗਿਆ ਸੀ, ਹਾਈਕੋਰਟ ਨੇ ਕਿਹਾ ਸੀ ਕਰੋ ਤੇ ਵੋਟਾਂ ਬਣਨ ਲੱਗ ਪਈਆਂ। ਇਹ ਜਿਹੜਾ ਸਟੇ ਲਿਆ ਹਾਈਕੋਰਟ ਤੋਂ ਲਿਆ ਉਹਨੇ ਉਸ ਬੰਦੇ ਨੇ ਕਾਇਮਪੁਰੀ ਨੇ, ਉਹ ਸਟੇ ਦੇਣ ਵਾਲੇ ਜੱਜ ਦੀ ਅਕਲ ਤੇ ਮੈਨੂੰ ਬੜੀ ਹੈਰਾਨਗੀ ਆਉਂਦੀ ਹੈ ਕਿ ਸੁਪਰੀਮ ਕੋਰਟ ਤੇ ਆਰਡਰ ਕਰ ਰਿਹਾ ਹੈ ਕਿ ਹਰਿਆਣਾ ਕਮੇਟੀ ਬਣ ਗਈ ਇਲੈਕਸ਼ਨ ਕਰਾਓ, ਉਹ ਇਲੈਕਸ਼ਨ ਵੀ ਹੋ ਗਏ, ਉਹਦੇ ਚ ਇਹ ਬੰਦਾ ਕਾਇਮਪੁਰੀ ਮੈਂਬਰ ਵੀ ਬਣ ਗਿਆ ਤੇ ਉਹ ਹੀ ਕਾਇਮਪੁਰੀ ਬੰਦਾ ਜਿਹੜਾ ਉਹ ਸਟੇ ਲੈ ਰਿਹਾ ਕਿ ਸਾਡੀਆਂ ਜੀ ਇਧਰੋਂ ਇਕੱਠੀਆਂ ਵੋਟਾਂ ਸੀ ਹਰਿਆਣੇ ਦੇ ਹਲਕੇ ਜਾਂ ਮੈਂ ਮੈਂਬਰ ਆ ਤੇ ਇਹ ਵੋਟਾਂ ਜਿਹੜੀਆਂ ਜਿੰਨੀ ਦੇਰ ਤੱਕ ਅਸੈਂਬਲੀ ਇਹ ਮਤਾ ਪਾਸ ਨਹੀਂ ਕਰਦੀ ਉਨੀ ਦੇਰ ਤੱਕ ਰੋਕ ਦਿੱਤੀਆਂ ਜਾਣ। ਇਹ ਜਿਹੜੀ ਅਸੈਂਬਲੀ ਦਾ ਮਤਾ ਹੈ, ਪੰਜਾਬ ਅਸੈਂਬਲੀ ਨੇ ਮਤਾ ਪਾਸ ਕਰੇ ਕਿ ਸਾਡਾ ਟਰੱਸਟ ਬਣਾਇਆ ਜਿਹੜਾ ਐਕਟ ਆ ਉਹ ਪੰਜਾਬ ਅਸੈਂਬਲੀ ਦਾ ਲਾਹੌਰ ਦਾ, ਇਹ ਤੇ ਇਹਨਾਂ ਨੂੰ 78 ਤੋਂ ਬਾਅਦ ਇਹਨਾਂ ਨੂੰ ਇਜਾਜ਼ਤ ਆਪਣੇ ਆਪ ਹੀ ਇਹਨਾਂ ਨੂੰ ਦੇ ਤਾ ਕਿ ਸੈਂਟਰ ਸਰਕਾਰ ਕਰਾ ਦਿਆ ਕਰੇ, ਨਹੀਂ ਤੇ ਪਹਿਲਾਂ ਪੰਜਾਬ ਅਸੈਂਬਲੀ ਕਰਾਉਂਦੀ ਸੀ। ਉਹ ਬੰਦਾ ਜਿਹੜਾ ਉਧਰ ਵੀ ਮੈਂਬਰ ਹੈ ਕਮੇਟੀ ਦਾ ਤੇ ਇਧਰ ਵੀ ਮੈਂਬਰ ਹੈ ਤੇ ਉਹਨੇ ਆ ਸਾਰੀ ਕਮੇਟੀ ਦੀ ਰੂਪ ਰੇਖਾ ਜਿਹੜੀ ਆ ਉਹਦੇ ਥਰੂ ਇਹਨਾਂ ਨੇ ਬੰਦ ਕਰ ਰੱਖੀ, ਉਹ ਸਾਨੂੰ ਜਸਟਿਸ ਦਊਗਾ? ਫਿਰ ਕੋਆਰਡੀਨੇਟਰ ਕੌਣ ਆ ਜਿਹੜਾ ਇਹਨਾਂ ਨੇ ਆਪਣਾ ਅਧਿਕਾਰੀ ਬਣਾਇਆ, ਜਿਹੜਾ ਅਖੰਡ ਪਾਠਾਂ ਦੇ ਪੈਸੇ ਹੀ ਖਾ ਗਿਆ, ਅਖੰਡ ਪਾਠਾਂ ਦੇ ਪੈਸੇ 11-11 ਹਜ਼ਾਰ ਜਾ ਕੇ ਅਖੰਡ ਪਾਠ ਦੇ
1: ਰਿਕਾਰਡ ਤੇ ਸਾਰਾ ਕੁਛ।
0: ਹਾਂਜੀ, ਸਸਪੈਂਡ ਹੋਇਆ ਆਪਣਾ ਗੋਇੰਦਵਾਲ ਸਾਹਿਬ ਤੋਂ, ਉਹ ਜਿਹੜੀ ਇਨਕੁਆਇਰੀ ਆ ਉਹਦੇ ਸਸਪੈਂਡ ਹੋਇਆ ਤੇ ਇਨਕੁਆਇਰੀ ਅਧੂਰੀ ਆ ਤੇ ਉਹਨੂੰ ਤਰੱਕੀ ਦੇ ਦੇ ਕੇ ਚੀਫ ਸਕੱਤਰ ਬਣਾਤਾ, ਉਹ ਕੋਆਰਡੀਨੇਟਰ ਹੈ ਇਹਦਾ। ਕਿਤੇ ਤੇ ਸ਼ਰਮ ਕਰੋ। ਆਹ ਹੁਣ ਇੱਥੋਂ ਦੀ ਕਮੇਟੀ ਬਣਾਈ ਸੀ ਇਹਨੇ ਅੰਬ ਸਾਹਿਬ ਦੀ ਤੇ ਉਹਨੂੰ ਤਫਤੀਸ਼ ਕਰਨ ਵਾਲਾ ਚੀਫ ਕੌਣ ਆ? ਪ੍ਰਬੰਧਕ ਕਮੇਟੀ ਦਾ ਚੀਫ, ਜਿਹਨੇ ਚਿੱਠੀ ਦੇ ਕੇ ਆਰਡਰ ਕੀਤਾ ਮੈਨੇਜਰ ਨੂੰ ਕਿ ਜ਼ਮੀਨ ਵੇਚ ਦੇ, ਸਾਡਾ ਮਤਾ ਪਾਸ ਹੋ ਗਿਆ। ਆ ਜੋ ਮੁਲਜ਼ਮ ਹੈ, ਮੇਨ ਮੁਲਜ਼ਮ ਹੈ ਇਸ ਕੇਸ, ਉਹਨੂੰ ਇਹਨੇ ਪ੍ਰਧਾਨ ਨੇ ਚੀਫ ਬਣਾਇਆ। ਕੀ ਇਸ ਪ੍ਰਧਾਨ ਦੀਆਂ ਅੱਖਾਂ ਬੰਦ ਨੇ? ਇਹਨੂੰ ਇਹਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰ ਰਿਹਾ, ਇਹ ਕਿਹੜੀਆਂ ਰਿਪੋਰਟਾਂ?
1: ਪ੍ਰਧਾਨ ਜੀ ਇਹਨੇ ਇਹਨੇ ਉਹ ਤਾਂ ਮੂਰਖਤਾ ਹੋ ਨਹੀਂ ਸਕਦੀ
0: ਨਾ ਜੀ, ਨਾ ਵਕੀਲ ਹੈ ਜੀ। ਹਾਂ ਮੈਂ ਦੇਖੋ ਕਿੰਨਾ ਬਸ਼ਰਮਝਾ ਹੋ ਕੇ ਤੇ ਧੜੱਲੇ ਨਾਲ ਜਿਵੇਂ ਉਹ ਪੱਤਰਕਾਰ ਤੇ ਕਹਿ ਰਿਹਾ ਜੀ, ਤੁਸੀਂ ਹੱਥ ਚ ਐਪਲੀਕੇਸ਼ਨ ਲੈ ਲਈ ਬੀਬੀ ਦੀ ਤੇ ਪੜ੍ਹ ਕੇ ਵੀ ਸੁਣਾ ਦਿਓ। ਦੋ ਚ ਖਫਾ ਹੋ ਗਿਆ, ਮੈਂ ਤੁਹਾਡਾ ਮੁਲਜ਼ਮ ਨਹੀਂ, ਮੈਂ ਤੁਹਾਡਾ ਮੁਲਜ਼ਮ ਨਹੀਂ, ਮੈਂ ਦੇਣਦਾਰ ਨਹੀਂ, ਫਲਾਣਾ ਨਹੀਂ, ਢੀਂਗੜਾ
1: ਨਹੀਂ। ਚਿੱਠੀ ਪ੍ਰੈਸ ਚ ਫੋਟੋ ਕਾਪੀ ਕਰਕੇ ਦੇ ਦੇਣੀ ਚਾਹੀਦੀ ਸੀ,
0: ਦੇ ਦੇਣੀ ਚਾਹੀਦੀ। ਉਹ ਇਹ ਚ ਉਹ ਚ ਇਹ ਹੈ ਕਿ ਉਹਨੇ ਆਪ ਨੇ ਕਿਹਾ ਕਿ ਮੈਂ 6 ਮਹੀਨੇ ਤੋਂ ਰਹਿ ਰਹੀ ਹਾਂ, ਉਹ ਦੱਸਣਾ ਪੈਣਾ ਸੀ। ਫਿਰ ਦੂਸਰੀ ਗੱਲ ਇਹ ਕਿ ਸਭ ਨੂੰ ਪਤਾ ਹੈ ਵੀ ਤੁਸੀਂ ਪੈਸੇ ਦੇ ਰਹੇ ਹੋ ਧਰਮ ਪ੍ਰਚਾਰ ਚੋਂ, ਤੇ ਉੱਥੇ ਲਿਖੋਗੇ ਵਿਭਚਾਰ ਲਈ ਦੇ ਰਹੇ ਅਸੀਂ 1 ਲੱਖ ਰੁਪਏ, ਇਹ ਲਿਖੋਗੇ? ਇਹੋ ਲਿਖੋਗੇ ਨਾ, ਇਹਦੇ ਪਰਉਪਕਾਰ ਲਈ ਦੇ ਰਹੇ।
1: ਕਹਿੰਦੇ ਧਰਮ ਪ੍ਰਚਾਰ ਵਾਲੇ ਚੋਂ ਦਿੱਤਾ, ਦਿੱਤਾ ਤਾਂ ਹੈਗਾ ਮੰਨ ਗਏ ਉਹ,
0: ਨਹੀਂ ਧਰਮ ਪ੍ਰਚਾਰ ਚੋਂ ਦਿੱਤਾ ਜੀ।
1: ਅੱਛਾ ਜੀ,
0: ਤੇ ਦਿੱਤਾ ਅਸੀਂ ਪ੍ਰਚਾਰ ਤੇ ਪ੍ਰਸਾਰ ਲਈ। ਹੁਣ ਇਹ ਇਹ ਬੀਬੀ ਆ ਜੀ ਦਾ ਰਾਤ ਨੂੰ ਉੱਠ ਕੇ 1 ਵਜੇ ਟੈਲੀਫੋਨ ਸੁਣਦਾ ਰਿਹਾ ਹੈ, ਕਿਸੇ ਹੋਰ ਦਾ ਸੁਣਿਆ ਕਦੀ? ਧਰਮ ਪ੍ਰਚਾਰ ਦੇ ਪੈਸੇ ਚੋਂ ਹੀ ਤੇ ਸਾਰੇ ਲਫੜੇ ਹੋ ਰਹੇ, ਕਿਉਂਕਿ ਵੱਡਾ ਹਿੱਸਾ ਜਿਹੜਾ ਬਜਟ ਦਾ ਉਹ ਧਰਮ ਪ੍ਰਚਾਰ ਲਈ ਕੱਢ ਕੇ ਉਹਨੂੰ ਫਿਰ ਵਰਤਦੇ ਨੇ। ਅੱਜ ਹੁਣ ਜਿਹੜਾ ਵੱਡੇ ਵੱਡੇ ਹੋਲਡਿੰਗ ਲੱਗ ਰਹੇ ਪਿੰਡਾਂ ਚ ਕਿ ਇਹਨੂੰ ਮੂੰਹ ਨਾ ਲਾਓ, ਆਮ ਆਦਮੀ ਪਾਰਟੀ ਸਰਕਾਰ ਨੂੰ ਮੂੰਹ ਨਾ ਲਾਓ, ਐ ਨਾ ਕਰੋ, ਆ ਨਾ ਕਰੋ, 3-3 ਬੋਰਡ 1 ਗੁਰਦੁਆਰੇ ਲੱਗ ਰਹੇ, 3-3 ਗੁਰਦੁਆਰੇ ਨੇ, 12.5 ਹਜ਼ਾਰ ਪਿੰਡ ਨੇ। ਤੇ ਸ਼ਹਿਰ ਤੇ ਕਸਬੇ ਵੱਖਰੇ, ਸੜਕਾਂ ਵੱਖਰੀਆਂ।

0: ਇਹ ਬੋਰਡ ਕਿੰਨਾ ਕੁ ਬਣਿਆ ਹੋਊਗਾ? ਇਹ ਜਿਹੜਾ ਬੋਰਡ ਬਣਿਆ ਉਹਦੇ ਥੱਲੇ ਜਾਰੀ ਕਰਤਾ ਗੜਗਾ ਚ ਜਥੇਦਾਰ ਅਕਾਲ ਤਖ਼ਤ। ਹੁਣ ਇਹ ਧਾਮੀ ਦੱਸੇ ਵੀ ਇਹ ਅਕਾਲ ਤਖ਼ਤ ਨੇ ਸੀਐਮ ਬਣਨਾ, ਉਹ ਇਲੈਕਸ਼ਨ ਲੜ ਰਿਹਾ, ਤੂੰ ਕੰਪੇਨ ਕਿਹਦੀ ਚਲਾ ਰਿਹਾ ਤੇ ਪੈਸਾ ਕਿਹਦਾ ਯੂਜ਼ ਕਰ ਰਿਹਾ? ਤੇ ਇਹ ਜਿਹੜਾ ਪੈਸਾ ਕਿੱਥੇ ਪਾਏਗਾ? ਧਰਮ ਪ੍ਰਚਾਰ ਚ ਘਟੂਗਾ, ਹੋਰ ਕਿੱਥੇ ਪਾਊਗਾ?
1: ਅੱਛਾ ਜਥੇਦਾਰ ਸਾਹਿਬ, ਜਿਹੜੀ 15 ਦਿਨਾਂ ਤੋਂ ਬਾਅਦ ਜਿਹੜੀ ਜ਼ੁਬਾਨ ਖੋਲੀ ਧਾਮੀ ਸਾਹਿਬ ਨੇ
0: ਜੀ,
1: ਉਹਦੇ ਚ ਬਹੁਤ ਵੱਡੇ ਨੁਕਤੇ ਜਿਹੜੇ ਹੈ ਉਹ ਉੱਭਰ ਕੇ ਸਾਹਮਣੇ ਆਏ
0: ਜੀ।
1: ਇੱਕ ਤਾਂ ਉਹ ਕਹਿੰਦੇ ਵੀ ਸਾਡੇ ਰਜਿਸਟਰਾਂ ਨਾਲ ਛੇੜਛਾੜ ਕੀਤੀ ਗਈ ਹੈ। ਰਜਿਸਟਰਾਂ ਨਾਲ ਛੇੜਛਾੜ ਕੌਣ ਕਰ ਗਿਆ?
0: ਇਹ ਛੇੜਛਾੜ ਜਿਹੜੀ ਹੈ ਨਾ ਜੀ, ਇਹਨਾਂ ਨੇ ਸਮਾਂ ਲੈ ਕੇ 15 ਦਿਨ ਇਹ ਦੇ ਦਿਓ, 15 ਦਿਨ ਬੋਲੇ ਨਹੀਂ, 15 ਦਿਨ ਪਹਿਲਾਂ ਉਹ ਸਾਹਮਣੇ ਨਹੀਂ ਆਇਆ ਤਜਰਾਬਲਾ, ਤੇ ਇਹਨਾਂ ਨੇ ਆਪ ਕਰਵਾਈ ਹੈ।
1: ਵੈਸੇ ਤਾਂ ਚਾਹੀਦਾ ਇਹ ਸੀ ਜੀ, ਧਾਮੀ ਜੀ ਨੂੰ ਸਾਰਾ ਰਿਕਾਰਡ ਸੀਲ ਕਰਨਾ ਚਾਹੀਦਾ ਸੀ।
0: ਹਾਂ, ਇਹਨਾਂ ਨੇ ਆਪ ਕਰਵਾਈ ਹੈ। ਆਪ ਕਰਵਾ ਕੇ ਵੀ ਨਾ ਇਹ ਹੁਣ ਇਹਦੇ ਚ ਸਸਪੈਂਡ ਕਰਨਗੇ, ਇੱਕ ਮੈਨੇਜਰ ਨੂੰ ਕਰਤਾ। ਅਸਲ ਚ ਧਾਮੀ ਨੇ ਸਾਰੇ ਪੱਤਰਕਾਰਾਂ ਨੂੰ, ਅੰਮ੍ਰਿਤਸਰ ਦੇ ਪੱਤਰਕਾਰਾਂ ਨੂੰ ਪਿਛਲੀਆਂ ਪੰਥਕ ਰਵਾਇਤਾਂ ਦਾ ਪਤਾ ਨਹੀਂ ਕਿ ਨਵੀਆਂ ਟੀਮਾਂ ਆਈਆਂ ਨੇ, ਨਵੇਂ ਅਖਬਾਰ ਆਏ ਨੇ, ਨਵੇਂ ਚੈਨਲ ਬਣੇ ਨੇ। ਦੋ ਰਜਿਸਟਰ ਹੁੰਦੇ ਆ ਸਰਾਂ ਦੇ, ਇੱਕ ਹੁੰਦਾ ਪੱਕਾ, ਇੱਕ ਹੁੰਦਾ ਕੱਚਾ
1: ਜੀ।
0: ਕੱਚੇ ਰਜਿਸਟਰ ਦੇ ਉੱਤੇ ਕੋਈ ਸਿਫਾਰਸ਼ੀ ਹੁੰਦਾ ਤੇ ਉਹਦੀ ਜਿਹਨੇ ਸਿਫਾਰਿਸ਼ ਕੀਤੀ ਉਹਦੀ ਸਿਫਾਰਿਸ਼ ਲਿਖ ਕੇ ਤੇ ਉਹਨੂੰ ਕਮਰਾ ਦੇ ਦਿੱਤਾ ਜਾਂਦਾ। ਦੋ ਦਿਓ, ਚਾਰ ਦਿਓ, ਪੰਜ ਦਿਓ, ਕਮਰੇ ਦੇ ਦਿੱਤੇ,
1: ਠੀਕ ਹੈ ਜੀ,
0: ਤੇ ਹੁੰਦੀਆਂ ਵੀ ਸਿਫਾਰਿਸ਼ਾਂ। ਪੱਕੇ ਰਜਿਸਟਰ ਤੇ ਉਹ ਕਮਰੇ ਖਾਲੀ ਹੁੰਦੇ ਆ, ਜਿਹੜਾ ਪੱਕਾ ਰਜਿਸਟਰ ਉਹ ਚ ਕਮਰੇ ਉਹਦੇ ਖਾਲੀ ਹੁੰਦੇ ਆ, ਉਹ ਚ ਭਰੇ ਨਹੀਂ ਹੁੰਦੇ। ਫਿਰ ਹਰ ਇੱਕ ਪਰ ਨੂੰ ਪਤਾ ਆ ਕਿ ਜਦੋਂ ਕੋਈ ਜਾਂਦਾ ਆ ਤੇ ਉਹਦੇ ਤੋਂ ਉਹ ਕਹਿੰਦਾ ਮੈਂ ਇੱਕ ਦਿਨ ਲਈ ਰਹਿਣਾ, ਤੇ ਉਹ ਤੋਂ 1000 ਰੁਪਇਆ ਲੈਂਦੇ ਨੇ, 500 ਰੁਪਇਆ ਕਰਾਇਆ ਤੇ 500 ਰੁਪਇਆ ਐਡਵਾਂਸ ਛੱਡ ਕੇ ਜਾਏਗਾ,
1: ਕੱਲ ਨੂੰ ਕੋਈ ਨੁਕਸਾਨ ਕਰਦੇ ਬੰਦਾ ਕਮਰੇ ਦਾ। ਹਾਂਜੀ,
0: ਉਹ ਹੁਣ ਜਿਹੜਾ 1000 ਰੁਪਇਆ ਉਹ ਤੇ ਐਡਵਾਂਸ ਆ ਤੇ ਉਹ ਤੇ ਤੁਸੀਂ ਅੱਜ ਵੀ ਸਾਰੇ ਇਹਦੀਆਂ ਐਂਟਰੀਆਂ ਚ ਪਾ ਸਕਦੇ ਹੋ, ਪਰ ਉਹਦੇ ਬਾਅਦ ਇੱਕ ਰਸੀਦ ਬਣਦੀ ਆ ਜਦੋਂ ਜਾਂਦਾ ਕਿ ਇਹ ਬੰਦਾ 24 ਘੰਟੇ ਰਿਹਾ ਤੇ 500 ਰੁਪਇਆ ਲਿਆ ਜਾਂਦਾ, ਇਹ ਉਹਦੀ ਰਸੀਦ ਹੈ, 500 ਰੁਪਇਆ ਦਾ ਵਾਪਸ ਕੀਤਾ ਜਾਂਦਾ। ਉਹ ਰਸੀਦ ਕਿੱਥੇ ਆ? ਉਹ ਰਸੀਦ ਕਿੱਥੇ ਆ? ਉੱਥੇ ਕਮਰਾ ਨੰਬਰ ਕਿਹੜਾ, ਨਾਂ ਕਿਹਦਾ ਹੈ, ਉਹ ਦਿਖਾਈਆਂ ਪੱਤਰਕਾਰਾਂ
1: ਨਾਲ। ਇੱਕ ਸਭ ਤੋਂ ਵੱਡੀ ਗੱਲ ਜਥੇਦਾਰ ਸਾਹਿਬ ਇਹ ਹੈ, ਕਿਸੇ ਪੁਲਿਸ ਆਫਿਸਰ ਨੇ ਵੀ ਇਹ ਗੱਲ ਕਹੀ, ਇੱਕ ਪਾਸੇ ਧਾਮੀ ਸਾਹਿਬ ਕਹਿੰਦੇ ਨੇ ਵੀ ਉਸ ਬੀਬੀ ਨੂੰ ਇਲਾਜ ਦੀ ਲੋੜ ਸੀ, ਉਹਨੂੰ ਮਾਲੀ ਇਮਦਾਦ ਦਿੱਤੀ, ਫਿਰ ਉਹ ਤੋਂ ਕਿਰਾਇਆ ਵੀ ਲਈ ਜਾਂਦੇ ਹੋ?
0: ਨਹੀਂ,
1: ਕਿਰਾਇਆ ਭਾਗੀ ਤੋਂ
0: ਮੈਂ
1: ਮੁਫਤ ਦਿਓ ਉਹੋ ਜਿਹੇ ਲੋੜਵੰਦ ਨੂੰ,
0: ਨਾ ਨਾ ਨਾ,
1: ਤੁਸੀਂ 1 ਲੱਖ ਰੁਪਇਆ ਦੇ ਸਕਦੇ ਹੋ।
0: ਕਿਰਾਇਆ ਇਹਨਾਂ ਨੇ ਜਿਹੜੀਆਂ ਐਂਟਰੀਆਂ ਪਾਈਆਂ, ਇਹ ਨਹੀਂ ਇਹਨੂੰ ਫੇਰ ਦਿੱਤਾ, ਇਹਨੂੰ ਫੇਰ ਦਿੱਤਾ, ਇਹਨੂੰ ਇਹ ਕਿਰਾਇਆ ਦਿੱਤਾ, ਉਹ ਕਿਰਾਇਆ ਦੇ ਕੇ ਰਹੀ ਆ। ਕਿਰਾਇਆ ਇਹਦਾ 9 ਮਹੀਨਿਆਂ ਦਾ ਲਾਓ ਤੇ 1.5 ਲੱਖ ਰੁਪਇਆ ਬਣਦਾ, 500 ਰੁਪਇਆ ਰੋਜ਼ ਦਾ ਵੀ ਲਾਈਏ ਤੇ 1.5 ਲੱਖ ਰੁਪਇਆ ਜਮਾ ਹੈਗਾ ਇਹਨਾਂ ਕੋਲ, ਉਹਦਾ ਉਹ ਵੀ ਝੂਠ ਬੋਲਦਾ ਸਾਨੂੰ ਦਿਖਾਉਣ ਲਈ, ਐਂਟਰੀਆਂ ਜੀਆਂ ਪਾ ਕੇ ਝੂਠ ਬੋਲਦਾ। ਇਹ ਤੇ ਮੰਨਦਾ ਨਾ ਵੀ ਰਹੀ ਹੈ ਇੱਥੇ। ਹੁਣ ਅਸੀਂ ਤੇ ਸਾਡਾ ਮਸਲਾ ਜਿਹੜਾ ਇਹ ਨੀ ਗਾ, ਵੀ ਸਾਡਾ ਮਸਲਾ ਤੇ ਹੈ ਵੀ ਰਹਿ ਕੇ ਇਹਨਾਂ ਰੱਖਿਆ ਕਿਉਂ ਤੇ ਉਹਨੂੰ ਸਹੂਲਤਾਂ ਕਿਉਂ ਦਿੱਤੀਆਂ? ਹੁਣ ਕਹਿੰਦਾ ਕਾਰ ਦਾ ਮੈਨੂੰ ਨੀ ਪਤਾ, ਐਵੇਂ ਮੇਰੇ ਤੇ ਇਲਜ਼ਾਮ ਲਾਈ ਜਾਂਦੇ, ਜੇ ਤੈਨੂੰ ਪਤਾ ਨਹੀਂ ਤੇ ਡਰਾਈਵਰ ਨੂੰ ਕਿਉਂ ਮਤਲਬ ਕੀਤਾ, ਉਹਨੂੰ ਸਸਪੈਂਡ ਕਿਉਂ ਕੀਤਾ? ਇਹ ਅਸਲ ਚ ਸਾਡਾ ਨਾ ਜੀ ਢਿੱਡ ਲੰਗਾ ਹੁੰਦਾ, ਅਸੀਂ ਰੋਣਾ ਨੀ ਰੋ ਸਕਦੇ, ਇਹ ਕੱਲਾ ਚਾਵਲਾ ਨੀ ਗਾ, ਇਹ ਸਾਰੇ ਬੰਦਿਆਂ ਦਾ ਅਨੰਦਪੁਰ ਚ ਰੌਲਾ ਪਿਆ ਹੋਇਆ ਜੇ, ਸਵਾਹ ਪੈਣ ਡਈ ਜੇ ਸਿਰ ਚ, ਪਰ ਇਹਨਾਂ ਬੰਦਿਆਂ ਦੇ ਕੰਨ ਤੇ ਜੂ ਨੀ ਸਰਕ ਰਹੀ।
1: ਇੱਕ ਜਥੇਦਾਰ ਸਾਹਿਬ, ਇੱਕ ਗੱਲ ਹੋਰ ਜਿਹੜੀ ਧਾਮੀ ਜੀ ਨੇ ਕਹੀ
0: ਜੀ,
1: ਉਹ ਕਹਿੰਦੇ ਵੀ ਸੰਸਥਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ, ਉਹ ਕੌਣ ਕਰ ਰਿਹਾ
0: ਹੈ? ਇਹ ਵੀ ਬੜੇ, ਮੈਂ ਉਹੀ ਦੁੱਖ ਇਸ ਗੱਲ ਦਾ ਹੁੰਦਾ ਵੀ ਅਸੀਂ
1: ਬੈਠੇ ਬੰਦੇ ਕਮਜ਼ੋਰ ਕਰ ਰਹੇ ਜਾਂ ਬਾਹਰਲੇ?
0: ਬਾਹਰਲੇ ਹੁਣ ਸੰਸਥਾ ਦੇ ਵਿੱਚੋਂ ਪੈਸਾ ਤੇ ਤੂੰ ਦੇ ਰਿਹਾ ਤੇ ਕਮਜ਼ੋਰ ਅਸੀਂ ਕਿਸ ਤਰ੍ਹਾਂ ਕਰ ਰਹੇ? 205 ਸਰੂਪ ਜਿਹੜੇ ਸਾਲਾਂ ਤੋਂ ਤੂੰ ਦੱਸ ਨਹੀਂ ਰਿਹਾ ਕਿੱਥੇ ਨੇ, ਪੁਰਾਤਨ ਜਿਹੜੀ ਸਾਡੀ ਜਿੰਦ ਜਾਨ ਹੈ, ਸਾਡਾ ਮੂਲ ਆ, ਸਾਡੀ ਆਤਮਾ ਆ, ਤੂੰ ਦੱਸ ਹੀ ਨਹੀਂ ਰਿਹਾ ਕਿਹਨੂੰ ਦਿੱਤੇ? ਉਹ ਬਕਾਇਦਾ ਗੁਰੂ ਰਾਮਦਾਸ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਕੱਢੇ ਗਏ ਨੇ, ਜਦੋਂ ਐਂਟਰ ਹੋਏ ਨੇ ਦਿੱਲੀ ਤੋਂ ਆ ਕੇ ਸਮਾਨ 84 ਚੋਂ ਜਦੋਂ ਆਇਆ ਬਾਅਦ, 90 ਤੋਂ ਪਹਿਲਾਂ 3 ਕਿਸ਼ਤਾਂ ਚ ਰਜਿਸਟਰ ਜਿਹੜੇ ਰਜਿਸਟਰ ਨੂੰ ਉਹਨੇ ਅੰਦਰਾਜ ਦਰਜ ਨੇ ਕਿ ਇੰਨੇ ਸਰੂਪ ਇਸ ਆਕਾਰ ਦੇ, ਇਸ ਆਕਾਰ ਦੇ ਦਿੱਲੀ ਤੋਂ ਵਾਪਸ ਆਏ, ਇਸ ਅਲਮਾਰੀ ਚ ਟਿਕਾਏ ਗਏ, ਇੰਨੇ ਹੁਕਮਨਾਮੇ ਦਿੱਲੀ ਤੋਂ ਆਏ, ਉਹ ਸਾਰਾ ਰਿਕਾਰਡ ਹੈ
1: ਜਿਹੜੇ ਬਲੂ ਸਟਾਰ ਦੇ ਵੇਲੇ ਮਿਲਟਰੀ ਲੈ ਗਈ ਸੀ।
0: ਉਹ ਜਦੋਂ ਦੇ ਕੇ ਗਈ ਸਰਕਾਰ, ਬਕਾਇਦਾ ਉਹਨਾਂ ਰਸੀਵ ਦੇ ਸਾਈਨ ਲਏ, ਉਹ ਫਿਰ ਉਹ ਲਾਇਬ੍ਰੇਰੀ ਚ ਗਏ। ਪਹਿਲਾਂ ਤੇ ਇਹ ਨਾ ਰੌਲਾ ਜੌਲਾ ਪਾਉਂਦੇ ਰਹੇ ਵੀ ਅੱਗ ਲੱਗ ਗਈ ਸੀ ਜੀ, ਹੁਣ ਜਿਹੜੀਆਂ 150 ਸਾਲ

0: ਪੁਰਾਣੀਆਂ ਲੱਕੜ ਦੀਆਂ ਅਲਮਾਰੀਆਂ ਉਹਦੇ ਵਿੱਚ ਪਈਆਂ ਨੇ ਉਹਦੇ ਉਹਨਾਂ ਤੇ ਲਿਖਿਆ ਦਿੱਲੀ ਤੋਂ ਰਿਟਰਨ ਵਾਪਸ ਸਮਾਨ ਇਸ ਅਲਮਾਰੀ ਚ ਚਿੱਟਾਂ ਲੱਗੀਆਂ ਸਲਿੱਪਾਂ ਲੱਗੀਆਂ ਤੇ ਅਲਮਾਰੀਆਂ ਖਾਲੀ ਨੇ ਧਾਮੀ ਸਾਹਿਬ ਉਹ ਸੰਸਥਾ ਦਾ ਨੁਕਸਾਨ ਉਹ ਆ ਪੈਸੇ ਤੂੰ ਖਾ ਖਸਮਾਂ ਨੂੰ ਤੂੰ ਵੀ ਖਾ
1: ਸੰਸਥਾ ਦੇ ਨਾਲੋਂ ਵੀ ਵੱਡਾ ਧਰਮ ਦਾ
0: ਨੁਕਸਾਨ ਸਾਡਾ ਨੁਕਸਾਨ ਤੇ ਉਹ ਆ
1: ਦੇਖੋ
0: ਉਹ ਤੂੰ ਦੱਸ ਹੀ ਨਹੀਂ ਰਿਹਾ ਵੀ
1: ਆਰਗੇਨਾਈਜੇਸ਼ਨ ਦਾ ਨੁਕਸਾਨ ਦੀ ਭਰਪੂਰੀ ਕੋਈ ਹੋ ਸਕਦੀ ਹੈ ਜਿਹੜੀ ਉਹ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੋ ਉਹ ਨੁਕਸਾਨ ਦੀ ਪੂਰਤੀ ਨਹੀਂ ਹੋਣੀ
0: ਦਵਿੰਦਰਪਾਲ ਜੀ ਸਾਡੇ ਪ੍ਰਾਤਨ ਸਿੱਖਾਂ ਨੇ ਜਿਨ੍ਹਾਂ ਨੇ ਤੇਗ ਗਾਤਰੇ ਪਾਈ ਤੇ ਲੜਾਈਆਂ ਲੜੀਆਂ ਬਾਬਾ ਹਰਦਾਸ ਜੀ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਨਾਲ ਆ ਕੇ ਲੜਾਈਆਂ ਲੜੀਆਂ ਤੇ ਬਜਵਾੜੇ ਦੇ ਕਿਲੇ ਚ ਸ਼ਹੀਦ ਹੋਏ ਉਹਨਾਂ ਨੇ ਸੋਨੇ ਦੀ ਸਿਆਹੀ ਬਣਾ ਕੇ ਪੋਥੀ ਲਿਖੀ ਉਹਦਾ ਨਾਂ CBI ਨੇ ਬਾਬਾ ਹਰਦਾਸ ਵਾਲੀ ਪੋਥੀ ਲਿਖਿਆ ਜਿਹੜਾ ਉਹ ਐਫੀਡੇਵਿਟ ਦਿੱਤਾ ਇਹ ਪ੍ਰਾਤਨ ਸਿੱਖਾਂ ਨੇ ਸਿਆਹੀਆਂ ਬਣਾ ਕੇ ਦੀਵਿਆਂ ਦੀ ਲੋਚ ਕਾਗਜ਼ ਇਕੱਠੇ ਕਰਕੇ ਜਦੋਂ ਬਹਿਣ ਨੂੰ ਥਾਂ ਨਹੀਂ ਸੀ ਹੁੰਦਾ ਖਲੋਣ ਨੂੰ ਥਾਂ ਨਹੀਂ ਸੀ ਹੁੰਦਾ ਉਹਨਾਂ ਦਿਨਾਂ ਚ ਲਿਖ ਕੇ ਸਾਨੂੰ ਦਿੱਤੀ ਹੈ ਅੱਜ ਤੇ ਤੁਸੀਂ ਪੰਜਾਬੀ ਦਾ ਹੀ ਬੇੜਾ ਗਰਕ ਕਰਤਾ ਗੁਰਮੁਖੀ ਕਿੱਥੋਂ ਪੜ੍ਹਾਉਣੀ ਹੈ ਅਸੀਂ ਨਾ ਜੀ ਦੁੱਖ ਇਸ ਗੱਲ ਦਾ ਕਿ ਤੂੰ ਜਵਾਬ ਨਹੀਂ ਦੇ ਰਿਹਾ ਤੇਰੇ ਤੋਂ 4 ਘੰਟੇ ਮੈਂ ਘੰਟਾ ਘਰ ਦੇ ਅੱਗੇ ਖਲੋ ਕੇ ਆਵਾਜ਼ ਦਿੰਦਾ ਰਿਹਾ ਵੀ ਤੁਹਾਡਾ ਸਨਮਾਨ ਕਰਾਂਗੇ ਅਸੀਂ ਆ ਕਹ ਹਰਪ੍ਰੀਤ ਸਿੰਘ ਗਦੇਦਾਰ ਹੁੰਦਾ ਸੀ AK ਨੂੰ ਵੀ ਇੱਕ ਤੇ 328
1: ਤੁਸੀਂ
0: ਦੱਸੋ ਮੈਂ ਜੀ ਮੈਂ
1: ਕੀ ਸੀ ਉਹ
0: 5-6 ਹਜ਼ਾਰ ਬੰਦਾ ਸੰਗਤ ਨੂੰ ਦੱਸੋ ਬਾਹਰ ਆ ਕੇ ਤੁਹਾਡਾ ਸਨਮਾਨ ਕਰਾਂਗੇ ਮਹਿਕ ਦਿਆਂਗੇ ਇੱਜ਼ਤ ਕਰਾਂਗੇ ਇਹ ਪ੍ਰਧਾਨ ਨੂੰ ਵੀ ਕਹਿੰਦੇ ਰਹੇ ਨਹੀਂ ਆਇਆ ਪ੍ਰਧਾਨ ਭਾਵੇਂ ਇਹ ਹੋਵੇ ਭਾਵੇਂ ਕੋਈ ਹੋਰ ਹੋਵੇ ਇਹ ਲਗਾਤਾਰ ਹਰ ਇੱਕ ਗੱਲ ਜੇ 3 ਕਰੋੜ ਦੀਆਂ ਲਾਈਟਾਂ ਦੇ ਅੱਗੇ ਏਕਾ ਪਾ ਕੇ 13 ਕਰੋੜ ਬਣਾਇਆ ਤੇ ਕਿਸੇ CA ਨੂੰ ਘੁਸਣ ਨਹੀਂ ਦਿੱਤਾ ਕਿਉਂਕਿ ਬਾਦਲ ਦਾ ਰਾਜ ਸੀਗਾ ਉੱਥੇ ਤੇ ਤੁਸੀਂ ਖਾ ਗਏ ਚੱਟ ਗਏ ਉਹਦਾ ਜਵਾਬ ਨਹੀਂ ਦੇ ਰਹੇ 8 ਲੱਖ ਰੁਪਇਆ ਆਪਣੇ CA ਨੂੰ ਦੇ ਰਹੇ ਨਵੇਂ ਸਪੈਸ਼ਲ ਜਿਹੜਾ ਪ੍ਰਾਈਵੇਟ ਰੱਖਿਆ ਜਿਹੜੇ ਕਮੇਟੀ ਦੇ CA ਨੇ ਉਹਨਾਂ ਦੇ ਵਿਰੁੱਧ ਜਾ ਕੇ ਉਹ ਕਰੇ ਸਾਡੇ ਤੋਂ ਪਾਕ ਉਹ ਕਹਿੰਦਾ ਮੇਰਾ ਹੁਕਮ ਹੈ ਕਰੋ ਤੇ ਕੀਤਾ ਉਹਦਾ ਜਵਾਬ ਨਹੀਂ ਦੇ ਰਹੇ 8 ਕਰੋੜ ਦਾ ਗੁਰੂ ਰਾਮਦਾਸ ਜੀ ਦਾ ਬਿੱਲ ਆ ਤੇ 21 ਕਰੋੜ ਦੇ ਬਿੱਲ ਪਾਏ ਉਹ ਜਿਹੜਾ ਪ੍ਰਿੰਸੀਪਲ ਸੀ ਉਹ ਕਹਿੰਦਾ ਮੈਂ ਨਹੀਂ ਕਰ ਸਕਦਾ ਤੇ ਇੱਕ ਸਟੂਡੈਂਟ ਨੂੰ ਚੇਅਰਮੈਨ ਬਣਾ ਕੇ ਜਿਹੜਾ ਅਜੇ ਤੱਕ ਚੇਅਰਮੈਨ ਚੱਲਿਆ ਜਾ ਰਿਹਾ ਚੇਅਰਮੈਨ ਬਣਾ ਕੇ ਉਹਦੇ ਸਾਈਨ ਕਰਾ ਲਏ ਤੇ ਉਹ ਹਜ਼ਮ ਕਰ ਗਏ ਕੋਈ ਪੁੱਛਣ ਵਾਲਾ ਨਹੀਂ ਤੂੰ ਅਸਲ ਚ ਆ ਕੇ ਜਿਹੜਾ ਸੰਸਥਾ ਦਾ ਨੁਕਸਾਨ ਕਰ ਰਿਹਾ ਉਹ ਤੇ ਕਰ ਰਹੇ ਤੁਸੀਂ ਆਪ ਤੇ ਸਾਡੀ ਕੌਮ ਨੂੰ ਨਜ਼ਰਅੰਦਾਜ਼ ਕਰਕੇ ਕੌਮ ਨੂੰ ਤੁਸੀਂ ਜਵਾਬ ਦੇ ਹੋ ਜ਼ਿੰਮੇਵਾਰ ਹੋ ਉਹ ਮੈਂ ਇਹਨੂੰ ਕੱਲ ਵੀ ਕਿਹਾ ਕਿ ਰਾਹਗੀਰ ਸੇ ਗਰਜ ਨਹੀਂ ਤੇਰੀ ਰਹਿਬਰੀ ਕਾ ਸਵਾਲ ਰਹਿਬਰ ਤੇ ਤੂੰ ਵਾ ਤੇ ਸਵਾਲ ਕਿਹਨੂੰ ਕਰੀਏ
1: ਅੱਛਾ ਇੱਕ ਹੁਣ ਅਮਰਜੀਤ ਸਿੰਘ ਚਾਵਲਾ ਨੇ ਕੁਛ ਦਿਨ ਹੋਏ ਇੱਕ ਇੰਟਰਵਿਊ ਦੇ ਵਿੱਚ ਬਾਕਾਇਦਾ ਸਾਰਾ ਕੁਛ ਕਿਹਾ ਵੀ ਸਰਦਾਰ ਬਿਰਸਾ ਸਿੰਘ ਬਲਟੋਹਾ ਦਾ ਕੀ ਰੋਲ ਹੈ ਸਰਬਜੀਤ ਸਿੰਘ ਝਿੰਜਰ ਦਾ ਕੀ ਰੋਲ ਹੈ ਉਹ ਸਵਾਲ ਤਾਂ ਜਿਉਂਦੇ ਤਿਉਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਵਰਗਾ ਇੱਕ ਅਜਿਹੀ ਪਾਰਟੀ ਇਤਿਹਾਸ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਥਾ
0: ਜੀ
1: ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਦੋਸ਼ ਲੱਗਦੇ ਨੇ ਵੀ ਉਹ ਇੱਕ ਬੀਬੀ ਨੂੰ ਲੈ ਕੇ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਸਥਾਨ ਤੇ ਰੱਖਿਆ
0: ਦੇਖ ਰੇਖ ਕਰ ਰਹੀ ਹੈ
1: ਤੇ ਦੋਨੋਂ ਸੰਸਥਾਵਾਂ ਦੇ ਆਗੂਆਂ ਦਾ ਕਿਰਦਾਰ ਬੜਾ ਉੱਚਾ ਤੇ ਸੁੱਚਾ ਮੰਨਿਆ ਜਾਂਦਾ ਸੀ ਉਸੇ ਪਾਰਟੀ ਦੇ ਆਗੂ ਕਿਸੇ ਹੋਰ ਵਿਰੋਧੀ ਧਿਰ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਲਈ ਇੱਕ ਔਰਤ ਲਿਆਉਂਦੇ ਆ
0: ਮੈਂ ਕਿਹਾ ਅਸੀਂ ਇਹ ਵੀ ਆਪ ਨੂੰ ਲਾਉਂਦੇ ਇਹ ਆਪ ਦੱਸਣ ਕਿਉਂ ਰਹੇ ਆਈ ਅਸੀਂ ਕਿਉਂ ਕਹੀਏ ਪੀਐਸ ਕਰਕੇ ਲੈ ਆਈ
1: ਚਾਵਲਾ ਜੀ ਕਹਿੰਦੇ ਨੇ
0: ਦੇਖੋ ਚਾਵਲਾ ਜੀ ਕਹਿਣ ਹੁਣ ਹੋਰ ਕੁਛ ਕਹਿਣਾ ਅਜੇ ਬਈ ਬੜਿਆਂ ਨੇ ਕਹਿਣਾ ਕੱਲੇ ਚਾਵਲੇ ਨੇ ਨਹੀਂ ਕਹਿਣਾ ਵੀ ਚਾਵਲੇ ਦੇ ਨਾਲ ਜਿਹਨਾਂ ਦਾ ਜੋਤ ਪਤਾਣ ਹੋਇਆ ਇਸੇ ਔਰਤ ਤੋਂ ਇੱਥੇ ਸਰਾਂ ਚ ਉਹ ਵੀ ਕਹਿਣਗੇ ਅਜੇ ਬਹੁਤ ਕੁਛ ਕਹਿਣਾ
1: ਜੋਤ ਪਤਾਣ ਕਿਵੇਂ
0: ਜੀ ਇਹ ਆਪਸ ਵਿੱਚ ਲੜੇ ਨੇ ਮਾਇਆ ਤੋਂ ਜਿਹੜੀ ਮਾਇਆ ਅਸਰ ਕਰਦੀ ਹੈ ਬੰਦੇ ਤੇ
1: ਅੱਛਾ ਜੀ
0: ਹਾਂਜੀ ਇਹ ਬਹੁਤ ਕੁਛ ਹੋਣਾ ਅਜੇ ਪਰ ਅਸੀਂ ਕਿਉਂ ਰੋਕ ਲਾਈਏ ਵੀ ਤੁਸੀਂ ਕਿਸੇ ਬੰਦੇ ਦੀ ਕਰਦਾਸ਼ ਪੂਰੀ ਕਰਨ ਲਈ ਇਹ ਬੀਬੀ ਲਿਆਂਦੀ ਅਸੀਂ ਕਿਉਂ ਰੋਕ ਲਾਈਏ ਤੁਸੀਂ ਆਪ ਦੱਸੋ ਕਾਹਦੇ ਲਈ ਲਿਆਂਦੀ ਜੇ ਉਹਨੇ ਕੋਈ ਧਰਮ ਦਾ ਕੰਮ ਕਰਨਾ ਸੀ ਤੇ ਉਹ ਦੱਸੋ ਉਹਨੂੰ 1 ਲੱਖ ਰੁਪਏ ਦੀ ਬਜਾਏ 10 ਲੱਖ ਦਿਓ
1: ਹਾਂ ਹੋ ਸਕਦਾ ਉਹ ਕਾਬਲ ਹੋਵੇ ਇਤਰਾਜ਼ ਨਹੀਂ
0: ਕਾਬਲ ਹੋਵੇ ਬੀਬੀ ਧਰਮ ਪ੍ਰਚਾਰ ਚ
1: ਹਾਂ
0: ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਾਣਕਾਰੀ ਦਿਓ ਨਹੀਂ ਦਿੰਦੇ ਹੁਣ ਮੈਂ ਕੱਲ ਵੀ ਇਹਨੂੰ ਧਾਮੀ ਨੂੰ ਸਵਾਲ ਕੀਤਾ ਸੀ ਵੀ ਧਰਮ ਪ੍ਰਚਾਰ ਚੋਂ ਜਿਹੜੇ ਤੁਸੀਂ ਪੈਸੇ ਦਿੰਦੇ ਹੋ ਉਹ ਪਰਉਪਕਾਰ ਲਈ ਤੇ ਦਿੰਦੇ ਹੋ ਬਹਾਨਾ ਤੇ ਇਹੀ ਹੁੰਦਾ ਹੋਰ ਦੇ ਨਹੀਂ ਸਕਦੇ ਕਿਸੇ ਤਰੀਕੇ ਇਹਨਾਂ ਜੀ ਜਦੋਂ ਧਾਮੀ ਨੂੰ ਪ੍ਰਧਾਨ ਬਣਾਇਆ ਇੱਥੇ ਪੈਸਿਆਂ ਦੀ ਗੇਮ ਚੱਲੀ ਸਭ ਤੋਂ ਪਹਿਲਾਂ ਇਹਨਾਂ ਆਪਣੇ ਮੈਂਬਰਾਂ ਨੂੰ ਲਾਲਚ ਦਿੱਤਾ ਵੀ ਜਿੰਨੇ ਪੈਸੇ ਲੈਣੇ ਲਓ

0: ਤੇ ਵੋਟ ਪਾਓ ਤੇ ਜਿਹਨੂੰ ਕੋਈ ਕੰਮ ਕਰਾਉਣੇ ਤੇ ਕਰਾਓ। ਉਹਨਾਂ ਤੋਂ ਇਹਨਾਂ ਨੇ ਅਰਜ਼ੀਆਂ ਮੰਗ ਲਈਆਂ ਕਿ ਤੁਹਾਨੂੰ ਸਹਾਇਤਾ ਦੇਣੇ। ਇਹਨਾਂ ਨੇ ਬੀਬੀਆਂ ਦੇ ਨਾਂ ਲਿਖ ਲਿਖ ਕੇ ਤੇ ਲੱਖ ਦੇ ਦਿਓ ਜੀ, ਵੀਹ ਹਜ਼ਾਰ ਦੇ ਦਿਓ ਜੀ, ਪੰਜਾਹ ਹਜ਼ਾਰ ਦੇ ਦਿਓ ਜੀ, ਤੀਹ ਹਜ਼ਾਰ ਦੇ ਦਿਓ ਜੀ, ਇਹ ਅਰਜ਼ੀਆਂ ਦਿੱਤੀਆਂ ਦੋ ਦੋ ਤਿੰਨ ਤਿੰਨ ਲੱਖ ਦੀਆਂ
1: ਐਸਜੀਪੀਸੀ
0: ਮੈਂਬਰਾਂ ਨੇ,
1: ਧਰਮ ਪ੍ਰਚਾਰ ਕਮੇਟੀ,
0: ਧਰਮ ਪ੍ਰਚਾਰ ਨੂੰ ਉਹਨਾਂ ਨੇ ਪਾਸ ਕੀਤੀਆਂ
1: ਤੇ ਰਿਕਾਰਡ ਤੇ ਸਾਰਾ ਕੁਝ।
0: ਹਾਂਜੀ
1: ਰਿਕਾਰਡ ਤੇ ਸਾਰਾ ਕੁਝ।
0: ਮੈਂ ਕਿਹਾ ਜੀ ਮੈਂ ਮੇਰੇ ਟੈਲੀਫੋਨ ਚ ਯਾਰ ਮੈਂ ਤੁਹਾਨੂੰ ਹੁਣੇ ਦਿਖਾ ਦਿੰਦਾ ਜਿਹੜੇ ਚੈੱਕ ਦੀਆਂ ਫੋਟੋ।
1: ਅੱਛਾ ਜੀ,
0: ਧਰਮ ਪ੍ਰਚਾਰ ਚੋਂ ਬੀਬੀ ਨੂੰ ਦਿੱਤੇ ਗਏ। ਉਹ ਬੀਬੀ ਜਿਹੜੀ ਆ ਉਤੋਂ ਜੇ ਤੀਹ ਹਜ਼ਾਰ ਆ ਤੇ ਤੀਹ ਹਜ਼ਾਰ ਨਾਲ ਕੈਸ਼ ਕਰਾਉਣ ਗਏ ਨੇ, ਦੋ ਹਜ਼ਾਰ ਉਹਨੂੰ ਦੇਤਾ, ਅਠਾਈ ਹਜ਼ਾਰ ਆਪ ਰੱਖ ਲਿਆ। ਇਸ ਤਰ੍ਹਾਂ ਪੈਸੇ ਮੈਂਬਰਾਂ ਨੂੰ ਖੁਆਏ, ਇਹ ਧਰਮ ਪ੍ਰਚਾਰ ਦੀ ਰਾਹੀਂ ਖੁਆਏ ਨੇ। ਕਹਿੰਦਾ ਪੁਣਕੇ ਪਾਣੀ ਆਉਂਦਾ, ਇਹ ਪੁਣਕੇ ਇਹਨੇ ਤੇ ਮੋਗਾ ਹੀ ਛੱਡ ਦਿੱਤਾ, ਇਹਨੇ ਤੇ ਮੋਗਾ ਹੀ ਛੱਡਿਆ ਹੋਇਆ ਵੀ ਰਿਹਾ ਹੀ ਕੱਖ ਨੀ ਧਰਮ ਪ੍ਰਚਾਰ ਦੇ ਪੱਲੇ। ਕੋਈ ਧਰਮ ਪ੍ਰਚਾਰ ਹੋਇਆ ਕਿੱਥੇ ਇਹ ਵੀ ਤੇ ਦੱਸ ਦਿਓ, ਪੈਸਾ ਕਿੰਨਾ ਰੋੜਿਆ ਇਹ ਵੀ ਦੱਸ ਦਿਓ, ਇਸ ਪਾਸੇ ਵੀ ਆ ਜਾਓ। ਸਿੱਖ ਕੌਮ ਨੂੰ ਦੱਸੋ ਜਿਹੜਾ ਧਰਮ ਪ੍ਰਚਾਰ ਤੁਸੀਂ ਕੀਤਾ ਵੀ ਧਰਮ ਪ੍ਰਚਾਰ ਚ ਹੀ ਹੋ ਰਿਹਾ, ਜਿਹੜਾ ਗੜਗੜ ਘੁੰਮ ਰਿਹਾ ਨਾ ਮੀਰੀ ਪੀਰੀ ਲੈ ਕੇ ਤੇ ਪ੍ਰਚਾਰ ਕਰ ਰਿਹਾ ਕਿ ਇਹਨੂੰ ਮੋਹ ਨਾ ਲਾਓ ਆਮ ਆਦਮੀ ਪਾਰਟੀ ਨੂੰ। ਸਿੱਧਾ ਸੁਖਬੀਰ ਬਾਦਲ ਦਾ ਇਹ ਕਰਿੰਦਾ ਬਣ ਕੇ ਨੀ ਕੰਮ ਕਰ ਰਿਹਾ, ਇਹ ਪੈਸਾ ਕਿੱਥੇ ਪਾਉਣਗੇ।
1: ਅੱਛਾ ਤੁਸੀਂ ਇੱਕ ਹੋਰ ਨੁਕਤਾ, ਮੈਂ ਤੁਹਾਡੀ ਇੱਕ ਵੀਡੀਓ ਸੁਣ ਰਿਹਾ ਸੀ ਵੀ ਧਾਮੀ ਜੀ ਦੇ ਘਰ ਦੇ ਬਾਹਰ ਕੋਈ ਪ੍ਰਦਰਸ਼ਨ ਕਰਨ ਗਏ, ਉੱਥੇ ਲੱਠ ਮਾਰ ਖੜੇ ਕੀਤੇ ਸੀ, ਉਹਨਾਂ ਨੂੰ ਪੈਸੇ ਦਿੱਤੇ ਬਕਾਇਦਾ?
0: ਨਹੀਂ, ਧਾਮੀ ਜੀ ਦੇ ਘਰ ਦੇ ਸਾਹਮਣੇ ਨੇ ਉਹ ਜਦੋਂ 328 ਸਰੂਪ ਜਿਹੜੇ ਦੱਸਦੇ ਨਹੀਂ ਸੀ ਤੇ ਜਥੇਬੰਦੀਆਂ ਨੇ ਮੰਜੀ ਸਾਹਿਬ ਜਾ ਕੇ ਧਰਨਾ ਦਿੱਤਾ,
1: ਗੁਰਦੁਆਰਾ ਸਾਹਿਬ
0: ਹਰਿਮੰਦਰ ਸਾਹਿਬ
1: ਜੀ
0: ਧਰਨਾ ਦਿੱਤਾ ਤੇ ਉੱਥੇ ਬੀਬੀਆਂ ਵੀ ਸੀ ਤੇ ਸਿੰਘ ਵੀ ਸੀਗੇ। ਇਹਨਾਂ ਨੇ ਬਕਾਇਦਾ ਗੁੰਡਾ ਤਬਕਾ ਮੰਗਵਾ ਕੇ,
1: ਕੋਈ ਟਾਸਕ ਫੋਰਸ ਨਹੀਂ ਸੀ ਸਾਡੀ,
0: ਉਹ ਵੀ ਹੈਗੇ ਸੀ।
1: ਅੱਛਾ ਜੀ,
0: ਉਹ ਵੀ ਹੈਗੇ ਸੀਗੇ ਤੇ ਨਾਲ ਹੋਰ ਸਪੈਸ਼ਲ ਜਿਹੜੇ
1: ਐਕਸਪਰਟ
0: ਜਿਵੇਂ ਨਰਾਇਣੂ ਮਹੰਤ ਨੇ ਮੰਗਵਾਏ ਸੀ,
1: ਤਜਰਬੇਕਾਰ ਬੰਦੇ,
0: ਹਾਂ ਉਹ ਮੰਗਵਾਏ ਤੇ ਬਕਾਇਦਾ ਕਈਆਂ ਵਾਲੇ ਬਾਜ਼ਾਰ ਚੋਂ ਦਸਤੇ ਮੰਗਵਾਏ ਕਈਆਂ ਦੇ ਨਵੇਂ ਕੁੱਟਣ ਲਈ, ਡੰਡੇ ਹੈ ਨਹੀਂ ਸੀ। ਉਹ ਕਈਆਂ ਦਸਤਿਆਂ ਨਾਲ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ, ਤਿੰਨ ਬੀਬੀਆਂ ਹਸਪਤਾਲ ਚ ਰਹੀਆਂ, ਕਈ ਬੰਦੇ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਤੋੜਤੀਆਂ ਇਹਨਾਂ ਨੇ
1: ਗੁਰਦੁਆਰਾ ਸਾਹਿਬ ਦੇ ਅੰਦਰ
0: ਮੰਜੀ ਸਾਹਿਬ ਦੇ ਸਾਹਮਣੇ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਅੱਗੇ, ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ। ਉਹਨਾਂ ਚੋਂ ਜਿਹੜਾ ਗੁੰਡਾ ਤਬਕਾ, ਇੱਕ ਤੇ ਹੁੰਦੇ ਨੇ ਟਾਸਕ ਫੋਰਸ ਦੇ ਮੈਂਬਰ ਜਾਂ ਮੁਲਾਜ਼ਮ ਹੁੰਦੇ ਆ, ਪਰ ਕੋਈ ਰਿਕਾਰਡ ਨਹੀਂ ਗਾ ਉਸ ਬੰਦੇ ਦਾ, ਉਹਨਾਂ ਬੰਦਿਆਂ ਦਾ ਜਿਹਨਾਂ ਨੂੰ ਇਹਨਾਂ ਨੇ ਉਹਨਾਂ ਦੀਆਂ ਧਰਮ ਪਤਨੀਆਂ ਦੇ ਨਾਂ ਤੇ ਲੱਖ ਲੱਖ ਦੇ ਚੈੱਕ ਕੱਟ ਕੇ ਦਿੱਤੇ ਨੇ ਤੇ ਉਹ ਚੈੱਕ ਦੀਆਂ ਫੋਟੋਆਂ ਮੇਰੇ ਕੋਲ ਪਈਆਂ ਨੇ।
1: ਅੱਛਾ, ਉਹ ਵੀ ਸਬੂਤ ਹੈਗੇ?
0: ਹਾਂਜੀ ਹਾਂਜੀ, ਕੀ ਕਰੋਗੇ ਦਿਖਾ ਕੇ? ਉਹ ਵੀ ਧਰਮ ਪ੍ਰਚਾਰ ਚੋਂ ਦਿੱਤੇ, ਇਸ ਪ੍ਰਧਾਨ ਨੇ ਨਹੀਂ ਦਿੱਤੇ, ਤੋਂ ਪਹਿਲੇ ਨੇ ਦਿੱਤੇ।
1: ਗੱਲ ਤਾਂ ਧਰਮ ਦੇ ਪੈਸੇ ਦੀ ਦੁਰਵਰਤੋਂ।
0: ਇਹ ਹੁਣ ਇਹ ਵੀ ਮੈਂ ਇਹਨੂੰ ਕਿਹਾ ਵੀ 35 ਕਰੋੜ ਤੂੰ ਖਰਚਿਆ ਉੱਥੇ, ਇਹ ਕਿਹੜਾ ਧਰਮ ਪ੍ਰਚਾਰ ਹੈ? ਇੱਕ ਕੋਠੀ ਖਰੀਦੀ ਆ ਦਿੱਲੀ ਤੇ ਪ੍ਰਬੰਧਕ ਕਮੇਟੀ ਨੂੰ ਉਸ ਕੋਠੀ ਦਾ ਕੀ ਲਾਭ ਹੈ? ਪ੍ਰਬੰਧਕ ਕਮੇਟੀ ਦੇ ਕਿਸੇ ਮੈਂਬਰ ਨੇ ਜਾਣਾ, ਕਿਸੇ ਮੁਲਾਜ਼ਮ ਨੇ ਜਾਣਾ? ਉਹ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਦੀਆਂ 9 ਸਰਾਵਾਂ ਨੇ, ਉਹਨਾਂ ਚ ਰਵੇ?
1: ਚਲੋ ਬਹੁਤੀ ਗੱਲ ਹੈ ਜੀ, ਨਹੀਂ ਤੁਹਾਨੂੰ ਉੱਥੇ ਉੱਥੇ ਕਿਉਂਕਿ ਕਬਜ਼ਾ ਹੁਣ ਦੂਜੇ ਧਿਰ ਦਾ, ਹੋਟਲ ਚ ਮਿਲ ਜਾਂਦਾ ਕਮਰਾ?
0: ਨਹੀਂ ਜੀ, ਹੋਟਲ ਚ ਵੀ ਕਿਉਂ, ਜਦੋਂ ਤੁਸੀਂ ਜੇ ਦਿੰਦੇ ਹੋ ਤੇ ਉਹ ਵੀ ਦੇਣਗੇ।
1: ਹਾਂ, ਤੁਸੀਂ ਵੀ ਤਾਂ ਉਹਨਾਂ ਨੂੰ ਅਕੋਮੋਡੇਟ ਕਰਦੇ ਹੋ।
0: ਗੁਰੂ ਘਰ ਚ ਕੋਈ ਮਨਾ ਨਹੀਂ ਕਰ ਸਕਦਾ। ਮੈਨੂੰ ਇੱਕ ਵਾਰੀ ਮੈਂ ਜਾ ਰਿਹਾ ਸੀਗਾ ਦਿੱਲੀ ਤੇ ਮੈਂ ਕਮਰਾ ਬੁੱਕ ਕਰਾਤਾ ਰਕਾਬਗੰਜ, ਸਰਨਾ ਸੀ ਪ੍ਰਧਾਨ
1: ਜੀ,
0: ਮੇਰੇ ਨਾਲ ਇਹਨਾਂ ਦਾ 36 ਦਾ ਅੰਕੜਾ ਸੀ
1: ਜੀ,
0: ਤੇ ਮੈਂ ਮੈਨੇਜਰ ਨੂੰ ਕਹਿ ਕੇ ਉਹ ਬੁੱਕ ਕਰਾਤਾ। ਮੈਂ ਜਦੋਂ ਦਿੱਲੀ ਦੇ ਨੇੜੇ ਪਹੁੰਚ ਗਿਆ ਤੇ ਮੈਂ ਉਹਨੂੰ ਟੈਲੀਫੋਨ ਕੀਤਾ ਇੱਕ ਬੰਦੇ ਨੂੰ ਵੀ ਆਪਣੇ ਨੂੰ ਵੀ ਮੈਂ ਨਾ ਥੋੜਾ ਜਿਹਾ ਲੇਟ ਹੋ ਜੂ 11 ਵਜੇ ਤੇ ਤੁਸੀਂ ਚਾਬੀ ਲੈ ਆਓ ਕਮਰੇ ਦੀ। ਉਹ ਕਹਿੰਦਾ ਚਾਬੀ ਕੀ ਲੈਣੀ ਜੀ? ਉਹਨਾਂ ਦੇ ਤਾਲੇ ਲਾ ਲਿਆ ਸਾਰਿਆਂ ਨੂੰ, ਕਹਿੰਦੇ ਕਮਰਾ ਖਾਲੀ ਨੀ। ਮੈਂ ਕਿਹਾ ਕੋਈ ਸੰਗਤ ਆਈ ਹੈ ਬਾਹਰੋਂ, ਕੋਈ ਐਜੀਟੇਸ਼ਨ ਆਈ ਹੈ ਜਾਂ ਹੋਰ? ਕਹਿੰਦਾ ਨਾ, ਖਾਲੀ ਪਏ ਨੇ ਸਾਰੇ। ਤੇ ਮੈਂ ਕਿਹਾ ਫਿਰ ਮੈਨੂੰ ਸ਼ੈਣੀ ਥੋੜਾ ਫੜਾ ਜਾ ਚੌਂਕ ਤੇ ਪਹਿਲਾਂ।
1: ਅੱਛਾ ਜੀ,
0: ਉਹਨੇ ਮੈਨੂੰ ਇੱਕ ਚੌਂਕ ਤੇ ਲਿਆ ਕੇ ਸ਼ੈਣੀ ਥੋੜਾ ਫੜਾਇਆ। ਮੈਂ ਫਿਰ ਉਹਨੂੰ ਪੁੱਛਿਆ ਵੀ ਵਧੀਆ ਕਮਰਾ ਕਿਹੜਾ ਜਿਹੜਾ ਇਹਨਾਂ ਚ ਸਭ ਤੋਂ ਵਧੀਆ? ਉਹ ਕਹਿੰਦਾ ਵਧੀਆ ਕਮਰਾ ਮੈਨੇਜਰ ਨੇ ਬਣਾਇਆ ਆਪਣੇ ਲਈ, ਉਹ ਚ ਇੱਕ ਫਰਿੱਜ ਰੱਖਿਆ, ਇੱਕ ਟੈਲੀਵਿਜ਼ਨ ਰੱਖਿਆ, ਸੋਫਾ ਰੱਖਿਆ। ਮੈਂ ਕਿਹਾ ਉਹਦਾ ਚਾਬੀ ਦੇ। ਫਿਰ ਉਹਨੇ 3 ਨੰਬਰ ਕਮਰੇ ਦੀ ਮੈਨੂੰ ਤਾਂ ਚਾਬੀ ਨਹੀਂ, ਉਹਦਾ ਮੈਨੂੰ 3 ਨੰਬਰ ਦੇ ਕੇ ਤੇ ਸ਼ੈਣੀ ਥੋੜਾ ਦੇ ਦਿੱਤਾ।
1: ਅੱਛਾ,
0: ਮੈਂ ਫਿਰ ਜਾਂਦਿਆਂ ਭੜਕਾਇਆ ਕਮਰਾ ਉਹਦਾ ਤੇ ਰਾਤ ਰਹਿ ਸੀ।

0: ਸਾਨੂੰ ਵੀ ਪਰਮਾਤਮਾ ਜੇ ਕਿਸੇ ਸੰਸਥਾ ਦੀ ਜ਼ਿੰਮੇਵਾਰੀ ਦਿੰਦਾ
1: ਮੈਂ ਤਾਂ ਹੀ ਕਹਿ ਰਿਹਾ
0: ਪ੍ਰਾਪਰਟੀ ਸਾਡੀ ਜਾਤੀ ਥੋੜੋ ਹੈ ਤੁਸੀਂ ਵੀ ਕੱਲ ਨੂੰ ਹੋਵੋ ਐਸਜੀਪੀਸੀ ਦੇ ਪ੍ਰਧਾਨ
1: ਬਿਲਕੁਲ
0: ਉਹ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਇਮਾਰਤਾਂ ਨੇ ਉਹ ਸਿੱਖ ਕੌਮ ਦੀਆਂ
1: ਮੈਂ ਨਾ ਜੀ ਮੈਂ ਤੁਹਾਨੂੰ ਅੱਜ ਦੱਸਦਾ ਕਿ ਮੈਂ ਜਿੰਨੀ ਦੇਰ ਤੋਂ ਵੀ ਜਥੇਦਾਰ ਖਾਸ ਕਰਕੇ ਜਥੇਦਾਰ ਅਕਾਲ ਤਖ਼ਤ ਦੇ ਤੌਰ ਤੇ ਮੈਂ ਵਿਚ ਰਿਹਾ
0: ਜੀ
1: ਮੈਂ ਕਦੀ ਦਿੱਲੀ ਆਪਣੇ ਭਰਾ ਦੇ ਘਰ ਵੀ ਨਹੀਂ ਰਿਹਾ
0: ਅੱਛਾ ਜੀ
1: ਨਾ ਕਿਸੇ ਹੋਰ ਦੇ ਘਰ ਸਾਰੇ ਕੋਠੀਆਂ ਵਾਲੇ ਸਾਦੇ ਸੀ ਸਾਡੇ ਘਰ ਮੈਂ ਗੁਰੂ ਘਰ ਚ ਰਹਿੰਦਾ ਰਿਹਾ
0: ਅੱਛਾ ਜੀ
1: ਇੱਥੇ ਵੀ ਜਿੰਨਾ ਚਿਰ ਰਿਹਾ ਮੈਂ ਅੰਮ੍ਰਿਤਸਰ ਵੀ ਮੈਂ ਚੰਡੀਗੜ੍ਹ ਆਉਂਦਾ ਸੀ ਤੇ ਮੈਂ ਚੰਡੀਗੜ੍ਹ ਦੀ ਜਿਹੜੀ ਪ੍ਰਬੰਧਕ ਕਮੇਟੀ ਦੀ ਜਾਇਦਾਦ ਹੈ ਕੋਠੀ ਉਹ ਚ ਰਹਿੰਦਾ ਰਿਹਾ
0: ਅੱਛਾ ਜੀ
1: ਜਿੱਥੇ ਟੌੜਾ ਸਾਹਿਬ ਆ ਕੇ ਰਹਿੰਦੇ ਮੈਂ ਕਿਤੇ ਕਿਸੇ ਦੇ ਘਰ ਨਹੀਂ ਰਾਤ ਸੋਤਾ ਸਾਡਾ ਖਾਸ ਕਰਕੇ ਜਿਹੜੇ ਵੀ ਸਾਡੇ ਆਪਣੇ ਪ੍ਰਬੰਧਕ ਨੇ ਲੀਡਰ ਨੇ ਪੰਥਕ ਨੇ ਉਹਨਾਂ ਦਾ ਤੇ ਸਭ ਤੋਂ ਪਹਿਲਾਂ ਮਰਿਆਦਾ ਪੱਖੋਂ ਇਹ ਫਰਜ਼ ਬਣਦਾ ਕਿ ਉਹ ਘਰਾਂ ਚ ਨਾ ਰਹਿਣ ਗੁਰੂ ਘਰ ਚ ਰਹਿਣ ਤੇ ਗੁਰੂ ਘਰ ਚ ਸਾਨੂੰ ਮਨਾ ਕੌਣ ਕਰ ਸਕਦਾ ਜਦੋਂ ਅਸੀਂ ਗੁਰੂ ਦੇ ਸੇਵਾਦਾਰ ਆ ਦੁਨੀਆਂ ਨੂੰ ਪਤਾ ਸਾਨੂੰ ਕੌਣ ਮਨਾ ਕਰ ਸਕਦਾ ਗੁਰੂ ਘਰ ਚੋਂ ਤੁਹਾਨੂੰ ਕੌਣ ਕਰ ਸਕਦਾ ਪ੍ਰਬੰਧਕ ਕਮੇਟੀ ਤੁਹਾਡੀ ਤੁਹਾਡੀਆਂ ਬੱਸਾਂ ਜਾਂਦੀਆਂ ਨੇ ਮੁਲਾਜ਼ਮ ਜਾਂਦੇ ਨੇ ਪੰਜ ਪਿਆਰੇ ਜਾਂਦੇ ਨੇ ਸਰੂਪ ਲੈ ਕੇ ਜਾਂਦੇ ਹੋ ਜਾਂ ਆਉਂਦੇ ਜਾਂਦੇ ਰਹਿੰਦੇ ਹੋ ਰਿਕਾਰਡ ਲੈਣ ਲਈ ਜਾਂਦੇ ਹੋ ਦੇਣ ਲਈ ਜਾਂਦੇ ਹੋ ਤੇ ਉਹ ਇੱਥੇ ਰਹਿੰਦੇ ਉੱਥੇ ਰਹਿੰਦੇ ਉਹ ਹਕਾਰ ਲੈਣ ਲਈ ਆਉਂਦੇ ਤੇ ਇੱਥੇ ਰਹਿੰਦੇ ਆ ਇਹ ਉੱਥੇ ਜਾਂਦੇ ਸਾਰੇ ਜੇ ਮੁਲਾਜ਼ਮ ਰਹਿ ਸਕਦੇ ਤੁਸੀਂ ਨਹੀਂ ਰਹਿ ਸਕਦੇ ਇਹ ਧਾਮੀ ਉਹ ਵੀ ਜਵਾਬ ਨਹੀਂ ਦੇ ਰਿਹਾ ਕਈ ਮਹੀਨਿਆਂ ਤੋਂ ਕਿ ਉਹ ਪ੍ਰਬੰਧਕ ਕਮੇਟੀ ਨੇ ਉਹ ਕੋਠੀ 35 ਕਰੋੜ ਦੀ ਕਿਉਂ ਖਰੀਦੀ ਉੱਤੇ ਰੈਨੋਵੇਸ਼ਨ ਕਿਉਂ ਹੋ ਰਹੀ ਜਵਾਬਦੇਹੀ ਤੇ ਤੇਰੀ ਬਣਦੀ ਆ
0: ਬਿਲਕੁਲ ਜਿਹੜਾ ਮੌਕੇ ਦਾ ਪ੍ਰਬੰਧਕ
1: ਅਸੀਂ ਸੰਸਥਾ ਨੂੰ ਕਮਜ਼ੋਰ ਕਿਵੇਂ ਕਰ ਰਹੇ ਇਹ ਦੱਸ ਨੰਗਾ ਕਰ ਸਾਨੂੰ
0: ਜਾਂ ਤਾਂ ਫਿਰ ਮੋਦੀ ਜੀ ਵਾਂਗੂ ਕਰ ਲਿਆ ਕਰਨ ਸਾਰਾ ਕੁਝ ਪੁਰਾਣੇ ਪ੍ਰਧਾਨਾਂ ਤੇ ਪੈਦਾ ਕਰ ਜਿਵੇਂ ਨਹਿਰੂ ਕਰੀ ਜਾਂਦੇ
1: ਆਹੋ ਆਹੋ
0: ਤੇ ਇਹ ਟੋੜਾ ਟੋੜਾ ਕਰੀ ਜਾਣ
1: ਉਹ ਵੀ ਨਹੀਂ ਨਾ ਕਰਦੇ
0: ਹਾਂ ਉਹ ਵੀ ਨਹੀਂ ਕਰਦੇ
1: ਤੇ ਅਸੀਂ ਇਹ ਖਾਸ ਕਰਕੇ ਇਹ ਨਹੀਂ ਕਹਿੰਦੇ ਕਿ ਧਾਮੀ ਗੱਲਾਂ ਪਿਛਲੇ ਪ੍ਰਧਾਨਾਂ ਨੇ ਵੀ ਆਹ ਜਿਹੜੇ ਸਰੂਪ ਨੇ ਇਹ 2008 ਤੋਂ ਫਿਲਹਾਲ 4 ਤੋਂ ਕੇਸ ਚੱਲਦਾ ਰਿਹਾ ਹਾਈਕੋਰਟ ਚ ਹਾਈਕੋਰਟ ਸੈਂਟਰ ਨੂੰ ਪੁੱਛਣ ਡਿਆ ਸੈਂਟਰ ਕਹਿ ਰਹੀ ਹੈ ਐਫੀਡੇਵਿਟ ਦੇ ਕੇ ਵੀ ਅਸੀਂ ਤੇ ਇਹਨਾਂ ਨੂੰ ਦੇ ਚੁੱਕੇ ਹਾਂ ਆਹ ਵੇਖੋ ਨੇ ਸਾਈਨ ਫਿਰ ਉਸ ਖਾਰਜ ਹੁੰਦੀ ਹੈ ਫਿਰ ਉਹ ਤੋਂ ਬਾਅਦ ਫਿਰ ਕੇਸ ਕਰ ਚੱਲਦਾ ਇੱਕ ਸਿੱਖ ਨੇ ਕੀਤਾ ਵੀ ਇਹ ਕਮੇਟੀ ਤਾਂ ਸਿੱਖ ਕਿੱਥੇ ਗਏ ਸਰੂਪ ਤੂੰ ਅੱਜ ਦੱਸਦੀ ਹੈ ਮੈਂ ਸੱਚ ਸਾਹਮਣੇ ਆਉਣਾ ਚਾਹੀਦਾ ਸੱਚ ਹੈ ਤੇ ਇਹ ਦੇ ਕੇਸ ਇਹ ਵੀ ਦੇ CBI ਨੂੰ
0: ਅਕਸਰ ਮੈਂ ਉਹ ਧਾਮੀ ਸਾਹਿਬ ਕੱਲ ਜਦੋਂ ਪੂਰਾ ਲਲਕਾਰ ਕੇ ਕਹਿੰਦੇ ਸੱਚ ਸਾਹਮਣੇ ਆਉਣਾ ਚਾਹੀਦਾ ਫਿਰ ਸੱਚ ਸਾਹਮਣੇ ਲਿਆਉ ਕੌਣ ਕਮੇਟੀਆਂ ਸਾਹਮਣੇ ਲਿਆਉਂਦੀਆਂ ਸੱਚ ਪੁਲਿਸ ਨੂੰ ਤੁਸੀਂ ਸਹਿਯੋਗ ਨਹੀਂ ਦਿੰਦੇ
1: ਸਹਿਯੋਗ ਨਹੀਂ ਦਿੰਦੇ
0: CBI ਦੀ ਤੁਸੀਂ ਡਿਮਾਂਡ ਕਰ ਰਹੇ ਹੋ ਜਾਂ ਤਾਂ ਕੋਈ ਇੰਡੀਪੈਂਡੈਂਟ ਕਮਿਸ਼ਨ ਹੁਣ ਕਮਿਸ਼ਨ ਵੀ ਬਣਿਆ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਾਵਰ ਪਵਿੱਤਰ ਸਰੂਪ ਲਾਪਤਾ ਹੋਏ
1: ਨਹੀਂ ਲਾਗੇ ਲੱਗਣ
0: ਜੱਜ ਸਾਹਿਬ ਦੀ ਅਗਵਾਈ ਚ ਕਮਿਸ਼ਨ ਬਣਿਆ ਕਮਿਸ਼ਨ ਨੇ ਰਿਪੋਰਟ ਦਿੱਤੀ ਉਹ ਵੀ ਨਹੀਂ ਮੰਨਣੀ ਰਿਪੋਰਟ ਨਹੀਂ ਮੰਨਣੀ ਪੁਲਿਸ ਨੂੰ ਸਹਿਯੋਗ ਨਹੀਂ ਦੇਣਾ ਖੁਦ ਦੀਆਂ ਕਮੇਟੀਆਂ ਦਾ ਆਪਣੇ ਸਾਹਮਣੇ ਰਿਜ਼ਲਟ
1: ਇੱਕ ਹੋਰ ਉਦੋਂ ਦੇ ਰਿਕਾਰਡ ਚ ਆ ਇਹਨਾਂ ਨੇ ਮਤਾ ਪਾਇਆ ਕਿ ਸਾਡਾ ਪ੍ਰਧਾਨ ਕਿਸੇ ਜੱਜ ਅੱਗੇ ਪੇਸ਼ ਨਹੀਂ ਹੁੰਦਾ ਮਸਲਾ ਗੁਰੂ ਗ੍ਰੰਥ
0: ਜਥੇਦਾਰ ਸਾਹਿਬ ਦਾ ਤਾਂ ਮੰਨ ਸਕਦੇ ਹੋ
1: ਹਾਂਜੀ
0: ਸਿੰਘ ਸਾਹਿਬ ਵੀ ਜਥੇਦਾਰ ਅਕਾਲ ਤਖ਼ਤ ਪੇਸ਼ ਨਾ ਹੋਵੇ
1: ਨਹੀਂ ਜੀ ਜਥੇਦਾਰ ਅਕਾਲ ਤਖ਼ਤ ਵੀ ਕਿਤੇ ਗੁਰੂ ਸਾਹਿਬ ਜੀ ਦੀ ਪਵਿੱਤਰ ਅਜ਼ਮਤ ਦਾ ਸਵਾਲ ਹੈ ਤੇ ਜਿਹੜੇ ਇਨਕੁਆਇਰੀ ਕਰਨ ਵਾਲੇ ਉਹ ਹੱਕ ਚ ਕਰ ਰਹੇ ਨੇ
0: ਜਾਂ ਖੁਦ ਜਾ ਕੇ ਇਨਕੁਆਇਰੀ ਅਫਸਰ ਵੀ ਜਾ ਸਕਦਾ
1: ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਰਹੇ ਜਾਂ ਜਥੇਦਾਰ ਆਪ ਵੀ ਕਰਵਾ ਸਕਦਾ ਤੇ ਜੇ ਕਰਵਾਇਆ ਤੇ ਕੀ ਖੇ ਸਵਾ ਕੀਤੀ ਆ ਜਿਹੜਾ ਹਰਪ੍ਰੀਤ ਸਿੰਘ ਨੇ ਕੀ ਰਿਜ਼ਲਟ ਨਿਕਲਿਆ ਉਹਦਾ ਉਲਟਾ ਕਹਿ ਗਿਆ ਜੀ ਕਰਪਸ਼ਨ ਹੋਈ ਹੈ ਹੁਣ ਇੱਕ ਭਾਈ ਸਾਹਿਬ ਤੁਸੀਂ ਦੇਖੋ ਵੀ ਇੱਕ ਆਰਡਰ ਆਉਂਦਾ ਭੋਪਾਲ ਤੋਂ ਕਿ ਸਾਨੂੰ ਇੰਨੇ ਸਰੂਪ ਚਾਹੀਦੇ ਤੁਸੀਂ ਉਹ ਸਰੂਪ ਉਹ ਆਰਡਰ ਆਉਂਦਾ ਉਹਦੀ ਉਹਦਾ ਬਕਾਇਦਾ ਲੈਟਰ ਪੈਡ ਤੇ ਐਡਰੈਸ ਹੁੰਦਾ ਈਮੇਲ ਹੁੰਦੀ ਹੈ ਟੈਲੀਫੋਨ ਹੁੰਦੇ ਆ ਉਹਦਾ ਦਰਿਆਫਤ ਕਰ ਦਿਓ ਵੀ ਠੀਕ ਜਗ੍ਹਾ ਚਲੇ ਜਾਣ ਤੇ ਕੋਈ ਇਤਰਾਜ਼ ਨਹੀਂ ਦਰਿਆਫਤ ਕਰ ਦਿਓ ਪਹਿਲਾਂ ਇੱਕ ਕਮੇਟੀ ਜਿਹੜੀ ਇੱਕ ਸੈਂਕਸ਼ਨ ਜਿਹੜਾ ਦਰਿਆਫਤ ਕਰਦਾ ਉਹਦੇ ਬਾਅਦ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਵੀ ਅਸੀਂ ਦੇ ਰਹੇ ਹਾਂ ਤੁਹਾਨੂੰ ਫਿਰ ਉਹ ਮਹਾਰਾਜ ਦੇ ਸਰੂਪ ਜਿਹੜੇ ਆ ਉਹਦਾ ਬਿੱਲ ਬਣਦਾ ਜਿਹੜੀ ਮੇਮੋ ਉੱਥੇ ਚੜ੍ਹਦਾ ਬਿੱਲ ਬਣਦਾ ਇੰਨੇ ਸਰੂਪ ਅਸੀਂ ਬੱਸ ਤੇ ਗੁਰੂ ਘਰ ਦੀ ਬੱਸ ਤੇ ਪੰਜ ਪਿਆਰਿਆਂ ਦੇ ਨਾਲ ਭੇਜ ਰਹੇ ਹਾਂ ਨਾਲ ਸਾਡਾ ਮੈਨੇਜਰ ਹੈ ਤੇ ਇਹਦੀ ਭੇਟਾ ਇਹਨਾਂ ਨੂੰ ਦੇ ਦਿੱਤੀ ਜਾਵੇ ਹੁਣ ਜਦੋਂ ਉਹ ਗਿਆ ਸਮਾਨ ਚਲੇ ਗਿਆ ਮਹਾਰਾਜ ਦੇ ਸਰੂਪ ਚਲੇ ਗਏ ਉਹਨਾਂ ਨੇ ਲੈ ਲਏ ਰਿਸੀਵ ਕਰ ਲਏ ਉਹਨਾਂ ਪੈਸੇ ਦਿੱਤੇ ਆ ਜਾਂ ਨਹੀਂ ਦਿੱਤੇ ਪਰ ਸਰੂਪ ਤੇ ਠੀਕ ਥਾਂ ਚਲੇ ਗਏ ਸਰੂਪ ਜਦੋਂ ਠੀਕ ਥਾਂ ਚਲੇ ਗਏ ਉਹ ਗਿਣੇ ਵੀ ਗਏ ਵੀ ਆਹ ਸਰੂਪ ਇੱਥੇ ਚਲੇ ਗਏ ਇੱਥੋਂ ਬਣੇ ਇੱਥੋਂ ਤਿਆਰ ਹੋਏ ਇੱਥੋਂ ਚਲੇ ਗਏ ਤੇ ਉਹ ਗੈਪ ਕਿਤਨਾ ਹੋਏ ਕਰਪਸ਼ਨ ਜਿਹੜੀ ਆ ਉਹ ਆਪਣੀ ਥਾਂ ਆ ਪਰ ਕਰਪਸ਼ਨ ਦਾ ਵੀ ਦੇਖ ਲਓ ਪਹਿਲਾਂ ਦਰਿਆਫਤ ਕਰੋ ਕਿੱਥੇ।

0: ਰੂਪ ਜਾਣਾ ਉਹਦੀ ਇਨਕੁਆਇਰੀ ਵਾਲਾ ਆਰਡਰ ਕਰੂਗਾ ਹਾਂ ਜੀ ਇਹ ਠੀਕ ਆ ਭੇਜ ਦਿਓ ਫਿਰ ਇਹਨਾਂ ਤੋਂ ਪੇਮੈਂਟ ਲਈ ਜਾਂਦੀ ਹੈ ਵੀ ਅਸੀਂ ਦੇ ਰਹੇ ਹਾਂ ਜੀ ਤੁਹਾਨੂੰ ਤੇ ਉਹ ਭੇਟਾ ਦਿਓ ਉਹ ਭੇਟਾ ਦੀ ਖਜ਼ਾਨਚੀ ਦੇ ਕੋਲ ਜਾਂਦੀ ਉਹ ਰਸੀਦ ਦਿੰਦਾ ਉਹ ਰਸੀਦ ਲੈ ਕੇ ਫਿਰ ਉਹ ਪੰਜ ਸਿੰਘ ਜਾਂਦੇ ਆ ਉਹ ਲੈ ਕੇ ਆਉਂਦੇ ਤੇ ਉਹ ਮਹਾਰਾਜ ਦੇ ਉਥੋਂ ਲੈਂਦੇ ਨੇ
1: ਜੀ
0: ਗੁਰੂ ਗ੍ਰੰਥ ਸਾਹਿਬ ਭਵਨ ਚੋਂ ਤਾਂ ਜਾਂਦਾ ਸਰੂਪ ਇਹ ਸਿਰਫ ਨਾ ਜੀ ਡਰਾਮੇਬਾਜ਼ੀਆਂ ਇਹਨਾਂ ਦੀਆਂ ਜਿਹੜੀਆਂ ਕਿਸੇ ਪਾਸੇ ਸਾਨੂੰ ਲੱਗਣ ਨਹੀਂ ਦਿੱਤਾ ਨਾ ਸਾਨੂੰ ਕੋਈ ਰੂਪ ਤਿੰਨ ਵਾਰੀ ਤੇ ਆਪ ਕਰਾਈ ਪਹਿਲਾਂ
1: ਅੱਛਾ ਇੱਕ ਸਿੰਘ ਸਾਹਿਬ
0: ਤੁਸੀਂ ਮੈਂ ਨਾ ਤੁਹਾਨੂੰ ਹੋਰ ਇੱਕ ਮਸਲਾ ਦੱਸਦਾ ਅਸੀਂ ਜਦੋਂ ਮੇਰੇ ਹੁੰਦਿਆਂ ਅਸੀਂ ਸਾਡੇ ਕੋਲ ਰਿਪੋਰਟ ਆਈ ਵੀ ਇੱਕ ਕਬਾੜੀਏ ਕੋਲ ਮਹਾਰਾਜ ਦੇ ਸਰੂਪ ਕੁਤਰੇ ਕਰ ਕਰਕੇ ਬੋਰੇ ਭਰ ਕੇ ਵੇਚੇ ਗਏ ਮੈਂ ਉਹ ਪੈਸੇ ਦੇ ਕੇ ਮੰਗਾ ਲਿਆ ਕਬਾੜੀਏ ਕੋਲ ਉਹਨੇ 2100 ਰੁਪਇਆ ਲਿਆ ਕਿ ਮੈਂ 2100 ਰੁਪਇਆ ਦਿੱਤਾ ਉਹਨਾਂ ਨੂੰ ਇੱਥੋਂ ਦੀ ਅੰਮ੍ਰਿਤਸਰ ਦੀ ਫਰਮ ਜਿਹੜੀ ਬਹੁਤ ਮਸ਼ਹੂਰ ਹੈ ਉਹ ਮੈਂ ਉਹਨਾਂ ਨੂੰ ਨੋਟਿਸ ਦਿੱਤਾ ਉਸੇ ਟਾਈਮ ਤੇ ਵੀ ਸਾਨੂੰ ਹਫ਼ਤੇ ਦੇ ਵਿੱਚ ਆ ਕੇ ਇੱਥੇ ਕਾਲ ਤਖ਼ਤ ਤੇ ਪੇਸ਼ ਹੋ ਕੇ ਦੱਸੋ ਅਸੀਂ ਕਿਉਂ ਨਾ ਤੁਹਾਨੂੰ ਤਲਬ ਕਰਕੇ ਤੇ ਪੰਥ ਦਾ ਤਨਖਾਹੀਆ ਕਰਾਰ ਦਈਏ ਤੁਸੀਂ ਜਿਹੜਾ ਕੁਕਰਮ ਕੀਤਾ ਉਹਨਾਂ ਨੂੰ ਲਗਾ ਕੇ ਕਿਤੇ ਸਾਡੀ ਵਰਕਸ਼ਾਪ ਚ ਨਾ ਆ ਜਾਏ ਉੱਥੇ ਸਰੂਪ ਪਏ ਸੀ ਉਹਨਾਂ ਫਿੱਟ ਤੇ ਉਹ ਸਰੂਪ ਜਿਹੜੇ ਨੇ ਇੰਨੀ ਬੇਦਰਦ ਇੰਨੇ ਘਟੀਆ ਬੰਦੇ ਵੀ ਜਦੋਂ ਦੁਪਹਿਰ ਨੂੰ ਰੋਟੀ ਖਾਂਦੇ ਤੇ ਸਰੂਪ ਥੱਲੇ ਰੱਖ ਕੇ ਸਲਾਣਾ ਬਣਾ ਲੈਂਦੇ ਇਹ ਮੇਰੇ ਕੋਲ ਰਿਪੋਰਟਾਂ ਚ ਰਹੀਆਂ ਇਹਨਾਂ ਨੇ ਉਹ ਜਿਹੜੇ ਅਨਫਿਟ ਸਰੂਪ ਸੀ ਉਹਨਾਂ ਨੂੰ ਨਾਲ ਦੇ ਖੋਲੇ ਚ ਰੱਖ ਕੇ ਅੱਗ ਲਾ ਤੀ ਅੱਗ ਲਾ ਤੀ ਹਨੇਰੀ ਆਈ ਤੇ ਇੱਕ ਨੂੰ ਨਾਲ ਜੁੱਤੀਆਂ ਸਮੇਤ ਉਹ ਡਾਂਗ ਦੇ ਨਾਲ ਅੱਗ ਲਵਾ ਨੂੰ ਹਵਾ ਅੱਗ ਦਿਖਾ ਖਵਾ ਕੇ ਸਾੜ ਰਿਹਾ ਉਹ ਹਨੇਰੀ ਆਈ ਤੇ ਉਹ ਪੱਤਰੇ ਉੱਡ ਉੱਡ ਕੇ ਸੜੇ ਅੱਧ ਸੜੇ ਗਲੀਆਂ ਚ ਚਲੇ ਗਏ ਬਾਜ਼ਾਰ ਚਲੇ ਗਏ ਫਿਰ ਮੈਨੂੰ ਦੁਪਹਿਰ ਨੂੰ ਉਠਾਇਆ ਕਿਸੇ ਨੇ ਬੜੀ ਗਰਮੀ ਸੀਗੀ ਕਿਸੇ ਨੇ ਉਠਾਇਆ ਜੀ ਆ ਇਸ ਤਰ੍ਹਾਂ ਦਾ ਕੁਕਰਮ ਹੋ ਰਿਹਾ ਇੱਥੇ ਮੈਂ ਫਿਰ ਹਰਬੈਂਸ ਸਿੰਘ ਹੁੰਦਾ ਸੀ ਉੱਥੋਂ ਸੈਕਟਰੀ ਸਕੱਤਰ ਮੈਂ ਉਹਨੂੰ ਉਠਾਇਆ ਮੈਂ ਕਿਹਾ ਜਾ ਕੇ ਵੀਡੀਓਗ੍ਰਾਫੀ ਕਰ ਤੇ ਸਾਰਾ ਸਮਾਨ ਭਾਵੇਂ ਨਾਲ ਹੀ ਜਾ ਭਾਵੇਂ ਕਿਤੇ ਲੈ ਆ ਉਹ ਲੈ ਆਉਂਦਾ ਫਿਰ ਉਹਨਾਂ ਨੂੰ ਤਲਬ ਕੀਤਾ ਉਹਨਾਂ ਦੇ ਪਿਛਲੇ ਰਿਕਾਰਡ ਵੀ ਕੱਢੇ ਕਿ ਤੁਸੀਂ ਬਿਲਟੀ ਕਰਕੇ ਭੇਜੇ ਉਹ ਕਹਿੰਦੇ ਯੈਸ ਗਲਤੀ ਹੋ ਗਈ ਜੀ ਤੁਸੀਂ ਰਾਦੀ ਚ ਵੇਚੇ ਪੂਰਾ ਸਰੂਪ ਕੋਈ ਲੈ ਕੇ ਆਇਆ ਮਿਲ ਦਾ ਮਾਲਕ ਉਹ ਦੇ ਕੇ ਗਿਆ ਉਹਨਾਂ ਦੀ ਇਨਕੁਆਇਰੀ ਤੁਹਾਡੇ ਤੇ ਆਈ ਕਹਿੰਦਾ ਜੀ ਸਾਥੋਂ ਗਲਤੀ ਹੋ ਗਈ ਸਾਰਿਆਂ ਤੇ ਸਾਈਨ ਕਰਾ ਕੇ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਕੇ ਕਿਹਾ ਅੱਗੇ ਤੋਂ ਤੁਸੀਂ ਬਾਣੀ ਨਹੀਂ ਛਾਪੋਗੇ ਤੁਸੀਂ ਬਾਣੀ ਦਾ ਬਹੁਤ ਅਨਰਾਦਰ ਕਰ ਲਿਆ ਇਹ ਬਿਜ਼ਨਸ ਨੀਗਾ ਤੁਸੀਂ ਬਿਜ਼ਨਸ ਕਰਨਾ ਤੇ ਹੋਰ ਕਿਤਾਬਾਂ ਛਾਪ ਲਓ ਇਹ ਗੁਰਬਾਣੀ ਨਹੀਂ ਛਾਪੋਗੇ ਨਾਲ ਅਸੀਂ ਇੱਕ ਗੁਰਮਤਾ ਕਰਤਾ ਕਿ ਇਹ ਗੁਰੂ ਮਹਾਰਾਜ ਦਾ ਸਰੂਪ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਭਵਨ ਚ ਹੀ ਛਪੇ ਇਸ ਤੋਂ ਇਲਾਵਾ ਨਾ ਛਪੇ ਕਿਤੇ ਵੀ ਜੇ ਛਪੇ ਤੇ ਉਹਦੀ ਜਾਣਕਾਰੀ ਪ੍ਰਬੰਧਕ ਕਮੇਟੀ ਨੂੰ ਅਕਾਲ ਤਖ਼ਤ ਨੂੰ ਹੋਵੇ ਜੇ ਜ਼ਰੂਰੀ ਹੋਵੇ ਕਿਤੇ ਵਿਦੇਸ਼ ਪ੍ਰਦੇਸ਼ ਛਾਪਣਾ ਤੇ ਉਹ ਇਹਨਾਂ ਨੇ ਜੀ ਉਹਨੂੰ ਤਨਖਾਹੀਆ ਕਰਾਰ ਦਿੱਤਾ ਤੇ ਇਹ ਬਾਦਲ ਦਾ ਬੇੜਾ ਗਰਕ ਹੋਇਆ ਇਹਨੇ ਸਾਨੂੰ ਪਾਸੇ ਕਰਤਾ ਟੌੜੇ ਨੂੰ ਵੀ ਮੈਨੂੰ ਵੀ ਇੱਥੇ ਫਿਰ ਆਉਂਦਿਆਂ ਹੀ ਪਹਿਲਾਂ ਤੇ ਤਲਵੰਡੀ ਨਾਲ ਅਪਰੋਚ ਕੀਤੀ ਉਹਨਾਂ ਨੇ ਤਲਵੰਡੀ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਗਾਲਾਂ ਕੱਢੀਆਂ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਮੈਨੂੰ ਪੈਸੇ ਦਿੰਦੇ ਫਿਰ ਇਹਨਾਂ ਸਿੱਧਾ ਹੀ ਰਾਬਤਾ ਕਰ ਲਿਆ ਗ੍ਰੰਥ ਜਥੇਦਾਰ ਨਾਲ
1: ਤਲਵੰਡੀ ਸਾਹਿਬ ਬਾਰੇ ਮੈਂ ਸੁਣਿਆ ਉਹ ਥੋੜੇ ਜਿਹੇ ਠੀਕ ਸੀ
0: ਹਾਂ ਅੜਬਸਵਾਲੇ ਬੰਦੇ ਸੀ।

0: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ
1: ਪਰ ਅਕਸਰ ਮੋਰਗੇਜ ਦੀਆਂ ਮੁਸ਼ਕਿਲ ਸ਼ਰਤਾਂ ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ
0: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੋਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ
1: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਆਪਣਾ ਮੋਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ
0: ਇਹ ਪੰਜਾਬੀ ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ
1: ਅਮ੍ਰਿਤਾ ਔਲਖ ਮੋਰਗੇਜ ਆਰਕੀਟੈਕਟਸ ਅੱਜ ਹੀ ਕਾਲ ਕਰੋ 587-500-0276
0: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਵੇਚਣੀ ਜਾਂ ਲੀਜ਼ ਕਰਨੀ ਹੈ ਐਪੀ ਭੁੱਲਰ ਰਾਇਲ ਲੈਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ 21 ਸਾਲਾਂ ਦਾ ਤਜਰਬਾ ਭਰੋਸੇਯੋਗ ਸੇਵਾ ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 403-667-7035 403-667-7035 ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ ਸਹੀ ਮੌਕਾ ਤੇ ਸਹੀ ਫੈਸਲਾ

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6474702 V23।
1: लाइसेंस नंबर 10394।
2: कैलगरी वासियों, की तुसी लंबी लाइना अते डॉक्टर दिया वेटिंग लिस्ट तो परेशान हो, खुद फिकर छड़ो, क्योंकि तुहाडे अपने शहर विच आ गया है सेहत दा असली पहरेदार। ओएसिस स्माइल मेडिकल सनरिज मॉल दे नाल सुपर स्टोर वाले प्लाजा विच स्थित इस क्लिनिक विच तुहाडी अपनी भाषा बोलन वाले मेल अते फीमेल डॉक्टर्स हर कदम ते तुहाडे नाल हन, चाहे गल होवे बच्चा दी या फिर बुजुर्गा दी। इत्थे सारेयां लई सुविधावां मौजूद हन। अपॉइंटमेंट नहीं बनी, कोई चक्कर ही नहीं, सिद्धे चले आओ। इत्थे वॉक इन विच खुला स्वागत है, नवे पेशेंट्स दा वी निग्गा वेलकम। फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ। असी हफ्ते दे 6 दिन खुले आ ते ओ वी देर शाम तक। ता देर किस गल दी, अज ही डायल करो 5876174696 587-617-4496। ओएसिस स्माइल मेडिकल, तुहाडी सेहत साडी जिम्मेवारी। 5876174696।
3: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो। किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट, सुंदर फैमिली फोटो जो सदा लई यादगार बन जावे। साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण। इह सब कुछ बिल्कुल वाजिब प्राइस ते। पासपोर्ट तो लेके हेडशॉट अते परिवारिक पोर्ट्रेट तक असी सब कुछ करदे हां। पिक्सल फोटो स्टूडियो ते भरोसा करो। तुहाडी फोटोग्राफी दी हर लोड लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी। पिक्सल फोटो स्टूडियो, जिंदगी दे पलां नूं कैद करदे होए इक फोटो इक वार।
4: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
5: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ। ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
6: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
7: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
6: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445।
8: ਓਹੋ, ਅੱਜ ਫੇਰ ਨੀ ਲੋਡ ਮਿਲਿਆ।
9: ਕੀ ਹੋਇਆ?
8: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
9: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ

0: इंश्योरेंस कंफर्मेशन बहुत जल्दी प्रोवाइड करवा दिंदी है ते ओता पोर्टल भी सेट कर दिंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उन्हां नूं फोन करो ते जल्दी तो जल्दी गल करके कोई हल लब्भो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ ਚੜ੍ਹਦੀ ਕਲਾ ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ 7 ਨਵੰਬਰ 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ
2: ਉਹਨਾਂ ਨੂੰ ਝਾੜ ਕੇ ਭੇਜਤਾ
3: ਅੱਛਾ ਜੀ
2: ਉਹਨਾਂ ਨੇ ਸਿੱਧਾ ਹੀ ਰਾਬਤਾ ਕਰ ਲਿਆ ਜਥੇਦਾਰ ਦੇ ਪੀਏ ਦੇ ਨਾਲ ਸੰਬੰਧ ਬਣਾ ਕੇ ਉਹਨਾਂ ਦੀ ਕਹਾਣੀ ਲੜ ਗਈ ਤੇ ਉਹਨਾਂ ਨੇ ਨਾਲ ਆਰਡਰ ਕਰਤਾ ਜੀ ਤੁਸੀਂ ਬੋਇਲਾਂ ਵੀ ਬਹੁਤ ਸਹਿਯੋਗੇ ਹੋਰ ਸੇਵਾ ਕਰੋ ਛਾਪੋ ਵੀ ਤੇ ਤਨਖਾਹੀਆ ਤੁਹਾਡਾ ਮਾਫ਼ ਤੁਹਾਡਾ ਅਰਦਾਸ ਕਰਾਤੀ ਜੀ ਤੁਸੀਂ ਉਹਨਾਂ ਬੰਦਿਆਂ ਦੇ ਅੱਜ ਗੁਰਬਾਣੀ ਜਿਹੜੀ ਆ ਕੈਨੇਡਾ ਦੇ ਵਿੱਚ ਹਾਹਾਕਾਰ ਮੱਚੀ ਪਈ ਆ ਐਮਾਜ਼ੋਨ ਦੇ ਵਿੱਚੋਂ ਮਿਲ ਰਹੇ ਨੇ ਸੁੰਦਰ ਗੁਟਕੇ ਜਿੱਥੇ ਜਿਸ ਸੈਕਸ਼ਨ ਚ ਮਾਸ ਪਿਆ ਜਿੱਥੇ ਸਿਗਰਟਾਂ ਪਈਆਂ ਜਿੱਥੇ ਸ਼ਰਾਬ ਪਈ ਆ ਉੱਥੇ ਉਹਨਾਂ ਦੇ ਬਕਸੇ ਪਏ ਹੋਏ ਆ ਤੇ ਉਹ ਐਮਾਜ਼ੋਨ ਵਾਲੇ ਆਰਡਰ ਤੇ ਭੇਜਦੇ ਨੇ ਤੇ ਉਹ ਉੱਥੋਂ ਦੀਆਂ ਉੱਥੋਂ ਦੀਆਂ ਸੰਗਤਾਂ ਨੇ ਇਹਨੂੰ ਵੀ ਕੀਤੀ ਆ ਈਮੇਲ ਗੜਗਾਜਰ ਵੀ ਕੀਤੀ ਹੈ ਪਰ ਉਸ ਪਾਸੇ ਇਹਨਾਂ ਦਾ ਧਿਆਨ ਹੀ ਨਹੀਂ ਇਹ ਕਿਹਦੀ ਸੇਵਾ ਸੰਸਥਾ ਦਾ ਨਾਸ ਕੌਣ ਮਾਰਦਾ ਪਿਆ ਇਹ ਨਾ ਗੜਗਜ ਦੱਸਦਾ ਨਾ ਇਹ ਦੱਸਦਾ ਅਰੋਪ ਸਾਡੇ ਦਿਲ ਆ
3: ਰਿਹਾ ਜੀ ਕਹਿੰਦੇ ਹਾਂ ਸੰਸਥਾ ਨੂੰ ਨੁਕਸਾਨ ਪਹੁੰਚਾ
2: ਅਰੋਪ ਸਾਡੇ ਦਿਲ ਆ ਰਿਹਾ
3: ਅੱਛਾ ਇੱਕ ਤੁਸੀਂ ਦੱਸੋ ਤੁਸੀਂ ਦੋ ਤਿੰਨ ਗੱਲਾਂ ਦਾ ਜ਼ਿਕਰ ਕੀਤਾ ਵੀ ਤੁਹਾਡੇ ਫੋਨ ਦੇ ਵਿੱਚ ਸਬੂਤ ਨੇ
2: ਹਾਂਜੀ
3: ਧਾਮੀ ਜੀ ਚੀਕ ਚੀਕ ਕੇ ਕਹਿ ਰਹੇ ਨੇ ਵੀ ਸਬੂਤ ਦਿਓ ਤੁਸੀਂ ਉਹਨਾਂ ਨੂੰ ਭੇਜੋ
2: ਨਹੀਂ ਮੈਂ ਤੇ ਉਹਨੂੰ ਕਿਹਾ ਵੀ ਤੂੰ ਪ੍ਰੈਸ ਕਾਨਫਰੰਸ ਬੁਲਾ ਤੇ ਆਹਮਣੇ ਸਾਹਮਣੇ ਗੱਲ ਹੋਵੇ ਵੀ ਇਹ ਕੀ ਗੱਲ ਹੋਵੇ ਤੂੰ ਰੌਲਾ ਜਿਹਾ ਪਾ
3: ਤੁਸੀਂ ਮਤਲਬ ਲਾਈਵ ਉਹਨਾਂ ਨੂੰ ਡਿਬੇਟ ਦੀ ਚੈਲੰਜ ਦੇ ਰਹੇ ਹੋ
2: ਹਾਂ ਨਹੀਂ ਮੈਂ ਤੇ ਕਹਿਣਾ ਵੀ ਅੰਮ੍ਰਿਤਸਰੋਂ ਸਾਨੂੰ ਟਾਈਮ ਦੇਵੇ
3: ਇਕੱਠੇ ਪ੍ਰੈਸ ਕਾਨਫਰੰਸ ਕਰੀਏ
2: ਹਾਂ ਪ੍ਰੈਸ ਕਾਨਫਰੰਸ ਸੁੰਦਰੀ ਹਾਲ ਸਾਨੂੰ ਬੁਲਾ ਲੇ ਜਿੱਥੇ ਬੁਲਾਵੇ ਅਸੀਂ ਚਲੇ ਜਾਵਾਂਗੇ ਪ੍ਰੈਸ ਨੂੰ ਬੁਲਾਵੇ ਤੂੰ ਆਪਣੀ ਗੱਲ ਕਰੇ ਅਸੀਂ ਆਪਣੀ ਕਰੀਏ ਸੰਗਤ ਸੁਣੇ ਸੰਗਤ ਲਾਈਵ ਸੁਣੇ ਭਾਵੇਂ ਪੀਟੀਸੀ ਆਵੇ ਸੁਣਾਉਣ ਲਈ ਸੰਗਤ ਸੁਣੇ ਤੇ ਫਿਰ ਫੈਸਲਾ ਕਰੇ ਵੀ ਸਾਡੀ ਸੰਸਥਾ ਦਾ ਨਾਸ ਕਿਹਨੇ ਮਾਰਿਆ ਹੈਨਾ ਦੇਖੋ ਇਹ ਧਾਮੇ ਨੂੰ ਕਰਨਾ ਚਾਹੀਦਾ
3: ਤੁਸੀਂ ਉਹਨਾਂ ਨੂੰ ਚਿੱਠੀ ਲਿਖੋ ਇਸ ਕੰਮ ਲਈ
2: ਨਹੀਂ ਜੀ ਚਿੱਠੀ ਹੁਣ ਮੈਂ ਸਾਹਮਣੇ
3: ਰਿਕਾਰਡ ਤੇ ਤਾਂ ਆਵੇ ਨਾ
2: ਨਹੀਂ ਰਿਕਾਰਡ ਤੇ ਜੀ ਹੁਣ ਜੇ ਬੰਦਾ ਖੜਾ ਨਹੀਂ ਦੇਖਦਾ ਤੇ ਲੰਮੇ ਪੈ ਕਿੱਥੋਂ ਦਿਸੂਗਾ ਇਹ ਦੇਖੋ ਅਖਲਾਕ ਦੀਆਂ ਗੱਲਾਂ ਹੁੰਦੀਆਂ ਜੇ
3: ਕਈ ਵਾਰੀ ਧਾਮੀ ਜੀ ਵਕੀਲ ਨੇ ਨਾ ਉਹ ਬੋਲੀ ਗੱਲ ਤੇ ਘੱਟ ਯਕੀਨ ਕਰਦੇ ਲਿਖਤੀ ਪੜਤੀ
2: ਮੈਂ ਰਿਕਾਰਡ ਚਾਹੀਦਾ ਅਸੀਂ ਚਿੱਠੀ ਵੀ ਲਿਖ ਦਿਆਂਗੇ
3: ਹੋ ਸਕਦਾ ਲਿਖਤੀ ਪੜਤੀ ਦਾ ਇੱਕ ਵਕੀਲਾਂ ਦਾ ਇੱਕ ਸੁਭਾਅ ਹੁੰਦਾ ਨਾ ਉਹ ਸਬੂਤ ਜ਼ਿਆਦਾ ਮੰਗਦੇ ਨੇ ਵੀ ਲਿਖਤੀ ਸਬੂਤ ਹੋਵੇ
2: ਮੈਂ ਕਿਹਾ ਜੀ ਉਹ ਵੀ ਅਸੀਂ ਤਿਆਰ ਆ ਕਰਨ ਨੂੰ ਇਹ ਇਸ਼ਾਰਾ ਕਰੇ ਦੇਖੋ ਜਿਹੜੀ ਇਹ ਸਾਡੀ ਸੰਸਥਾ ਨਾ ਇਹ ਗੁਰੂ ਘਰ ਦਾ ਪੈਸਾ ਮੱਥਾ ਟਿਕਾਈ ਪੈਸਾ ਤੇ ਇਹਦੀਆਂ ਜਾਇਦਾਦਾਂ ਖੁਰਦ ਬੁਰਦ ਹੋ ਰਹੀਆਂ ਨੇ ਅੱਜ ਤੁਸੀਂ ਦੇਖੋ ਵੀ ਮੈਂ ਬੜੀ ਵਾਰੀ ਮੈਂ ਟੈਲੀਵਿਜ਼ਨ ਤੇ ਕਿਹਾ ਪ੍ਰੈਸ ਨੂੰ ਕਿਹਾ ਕਿ ਅਯਾਲੀ ਕਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਗੁਰਦੁਆਰਾ
3: ਜੀ
2: ਨਹਿਰ ਦੇ ਕੰਢੇ ਤੇ ਜ਼ਮੀਨ ਗੁਰੂ ਮਹਾਰਾਜ ਜੀ ਉਹ 12 ਕਰੋੜ ਦਾ ਕਿੱਲਾ ਤੇ ਇੱਕ ਮਾਲ ਦੇ ਮਾਲਕ ਨੂੰ ਉਹਦਾ ਇੱਕ ਕਿੱਲਾ ਸੀ ਤੇ 3 ਕਿੱਲੇ ਇਹਨਾਂ ਤੋਂ ਲਏ ਉਹਨੇ ਤੇ ਉਹਦੇ ਤੋਂ ਇਹਨਾਂ ਨੇ ਬਦੋਵਾਲ ਦੀ ਛਾਉਣੀ ਦੇ ਲਾਗੇ 3 ਕਿੱਲੇ ਲੈ ਲਏ
3: ਅੱਛਾ ਜੀ
2: ਤਬਾਦਲਾ ਕਰ ਲਿਆ
3: ਤੇ ਛਾਉਣੀ ਦੇ ਨੇੜੇ ਕਿਸੇ ਤਰ੍ਹਾਂ ਦੀ ਉਸਾਰੀ ਦੀ ਪਰਮਿਸ਼ਨ ਨਹੀਂ ਹੁੰਦੀ
2: ਨਾ ਉੱਥੇ ਮੈਂ ਕਹਿੰਦਾ ਕੋਈ ਟਿਊਬਵੈਲ ਲਾਉਣ ਲਈ ਕਮਰਾ ਨਹੀਂ ਪਾ ਸਕਦਾ ਪਰ ਉਹਦਾ ਰੇਟ 50 ਲੱਖ ਹੋਊਗਾ ਤੇ ਇਹਦਾ ਰੇਟ 12 ਕਰੋੜ ਦਾ ਕਿੱਲਾ
3: ਫਾਇਦਾ ਕਿਹਨੂੰ ਹੋਇਆ
2: ਤੇ ਕਾਗਜ਼ਾਂ ਚ ਰਜਿਸਟਰਾਂ ਚ ਤੇ ਕਿੱਲੇ ਪੂਰੇ ਆ
3: ਫਾਇਦਾ ਕਿਹਨੂੰ ਹੋਇਆ ਜੀ
2: ਹਾਂ ਤੇ ਇਹ ਧਾਮੀ ਵੀ ਦਿਖਾ ਸਕਦਾ ਦੇਖੋ ਜੀ ਸਾਡੇ ਕੋਲ 1 ਕਿੱਲੇ ਜ਼ਮੀਨ ਸੀ 1 ਕਿੱਲੇ ਪਈ ਹੈ

0: ਹੋਇਆ ਕਿ 36 ਕਰੋੜ ਰੁਪਇਆ ਜਿਹੜਾ ਉਹ ਰਾਜਨੀਤੀ ਤੇ ਲੱਗਾ ਆਪਣੇ ਖਜ਼ਾਨੇ ਚ ਪਿਆ।
1: ਅੱਛਾ ਸਿੰਘ ਸਾਹਿਬ ਇੱਕ
0: ਇਹ ਇਹਨਾਂ ਗੱਲਾਂ ਦਾ ਨਾ ਜਵਾਬ ਨੀ ਦੇ ਰਹੇ।
1: ਮੈਂ ਬਾਰ ਬਾਰ ਤੁਹਾਨੂੰ ਕਈ ਵਾਰੀ ਸਵਾਲ ਪੁੱਛਿਆ ਹੈ ਵੀ ਰੱਬ ਹੈ ਜਿਹੜਾ ਪਰਮਾਤਮਾ ਪਰਬਤਗਾਰ ਵਾਹਿਗੁਰੂ ਹੈ, ਗੁਰੂ ਘਰ ਦਾ ਪੈਸਾ ਖਾਣ ਵਾਲੇ ਨੂੰ ਸਜ਼ਾ ਦਿੰਦਾ?
0: ਮੈਂ ਕਿਹਾ ਜੀ ਸਜ਼ਾ ਮਿਲ ਰਹੀ ਹੈ ਪਰ ਸਮਝ ਨਹੀਂ ਆਉਂਦੀ ਇਹਨਾਂ ਨੂੰ
1: ਜੀ।
0: ਮੈਂ
1: ਮੱਕੜ ਦੀ ਗੱਲ ਸੁਣਾਈ ਸੀ,
0: ਮੱਕੜ ਦੀ ਤੇ ਤੁਸੀਂ ਦੇਖੋ ਮੱਕੜ ਆਪ ਕਿਸ ਤਰ੍ਹਾਂ ਚਲੇ ਗਿਆ, ਉਹਦੇ ਜਵਾਨ ਬੇਟੇ ਦੋਵੇਂ ਚਲੇ ਗਏ। ਹਾਂਜੀ, ਤੇ ਇਸ ਤੋਂ ਇਲਾਵਾ ਮੈਂ ਇੱਕ ਵਾਰੀ ਇੱਕ ਮਿਨਿਸਟਰ ਸੀਗਾ ਤੇ ਮੈਨੂੰ ਕਹਿੰਦਾ ਮੈਂ ਚਾਹ ਪੀਣੀ ਹੈ, ਮੈਨੂੰ ਕੋਲ ਨੂੰ ਜਾ ਰਿਹਾ, ਆ ਜਾਵਾਂ। ਮੈਂ ਕਿਹਾ ਆ ਜਾਓ। ਉਹ ਜਦੋਂ ਆਇਆ ਤੇ ਮੈਂ ਇਹਨੂੰ ਆਉਂਦੇ ਪੁੱਛਿਆ ਵੀ ਤੁਹਾਡੇ ਬਾਪੂ ਜੀ ਦਾ ਕੀ ਹਾਲ ਆ, ਬੀਬੀ ਦਾ ਕੀ ਹਾਲ ਆ, ਸੁਰਿੰਦਰ ਕੌਰ ਦਾ, ਤੇ ਇਹ ਤੁਹਾਡੇ ਬਜ਼ੁਰਗ ਜਿਹੜੇ ਕਦੋਂ ਇਹਨਾਂ ਨੂੰ ਸਮਝ ਆਊਗੀ। ਉਹ ਮੈਨੂੰ ਆਂਦਾ ਜੀ ਸਿੰਘ ਸਾਹਿਬ ਬੀਬੀ ਸੁਰਿੰਦਰ ਕੌਰ ਜਿਹੜੀ ਹੈ ਨਾ ਉਹਦੀ ਹਾਲਤ ਬਹੁਤ ਮਾੜੀ, ਜਿੰਨੀ ਵੀ ਰਹੀ ਹੈ, ਜਿੰਨੀ ਦੇਰ ਜਿਉਂਦੀ ਰਹੀ ਹੈ, ਉਹਦਾ ਜੋ ਹਾਲਤ ਸੀ ਉਹਦੀ ਵੀ ਅਸੀਂ ਦੱਸ ਨਹੀਂ ਸਕਦੇ।
1: ਵੈਰੀ ਅਨਫੋਰਚੁਨੇਟ, ਲਾਸਟ ਜਿਹੜਾ ਉਹ ਕੈਂਸਰ ਉਹਨਾਂ ਨੂੰ ਹੋਇਆ,
0: ਤੇ ਇਹ ਦੋਵੇਂ ਪਿਓ ਪੁੱਤ ਨੂੰ ਰੋਜ਼ ਦੇਖਦੇ ਵੀ ਕਹਿੰਦਾ ਆਪਣੀ ਮਾਂ ਨੂੰ ਦੇਖ ਕੇ, ਆਪਣੀ ਪਤਨੀ ਨੂੰ ਦੇਖ ਕੇ ਜੇ ਇਹਨਾਂ ਨੂੰ ਅੱਜ ਤੱਕ ਅਕਲ ਨਹੀਂ ਆਈ ਤੇ ਕਦੇ ਵੀ ਨਹੀਂ ਆਉਣੀ। ਇਹ ਉਹਦੇ ਲਫ਼ਜ਼ ਸੀ, ਮੈਨੂੰ ਚੰਗੇ ਲੱਗੇ, ਮੈਂ ਬਿਲਕੁਲ ਠੀਕ ਹੈ। ਹੁਣ ਮੈਂ ਤੁਹਾਨੂੰ ਦੱਸਦਾ ਅੱਜ ਇਹ ਜਿਹੜਾ 70 ਰੁਪਏ ਦਿਹਾੜੀ ਤੇ ਲੱਗਾ ਬੰਦਾ, ਉਹਨੇ 70 ਲੱਖ ਦੀ ਕੋਠੀ ਲਈ ਤੇ ਮੇਲ ਮਿਲਾ ਕੇ ਇਹਨਾਂ ਨੇ ਤੇ 2 ਕਰੋੜ 60 ਲੱਖ ਦੀ ਕੋਠੀ ਲਈ, 2 ਕਰੋੜ 70 ਲੱਖ ਦੀ ਕਮੇਟੀ ਲੈ ਲਈ, 2 ਕਰੋੜ 10 ਲੱਖ ਰੁਪਇਆ ਇਹਨਾਂ ਨੇ ਵੰਡਿਆ। ਉਹ ਜਿਹੜਾ ਉਹਦੇ ਹਿੱਸੇ ਆ, ਉਹਨੇ ਕੋਠੀ ਲੈ ਲਈ, ਇੱਕ ਵਰਚੁਅਲ ਜਗ੍ਹਾ ਲੈ ਲਈ, ਉਹ ਅੱਜ ਕਰੋੜਾਂ ਚ ਹੋ ਗਈ। ਉੱਥੇ ਹੁਣ ਤਰਨ ਤਾਰਨ ਫਿਰ ਉਹਨੂੰ ਦਿਹਾੜੀ ਤੋਂ ਮੀਤ ਮੈਨੇਜਰ ਬਣਾਤਾ, ਫਿਰ ਉਹਨੂੰ ਹੋਰ ਖਰੀਦੋ ਫਰੋਖ ਤੇ ਲਾਤਾ, ਫਿਰ ਉਹਨੇ ਵਾਢੀ ਪਾ ਤੀ। ਅੱਜ ਉਹ ਇੱਕ ਕੋਠੀ ਤਰਨ ਤਾਰਨ ਬਣਾਈ ਬੈਠਾ, 2 ਏਜੰਸੀਆਂ ਨੇ ਸਕੂਟਰਾਂ ਦੀਆਂ, ਇੱਕ ਚੋਲਾ ਸਾਹਿਬ ਤੇ ਇੱਕ ਤਰਨ ਤਾਰਨ ਨੇ, ਤਰਨ ਤਾਰਨ ਵਾਲੀ ਜਿਹੜੀ ਪਾਰਟਨਰਸ਼ਿਪ ਤੇ।
1: ਫਿਰ ਤਾਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ,
0: ਬੜੀ ਕਿਰਪਾ ਜੀ। ਉਹ ਅੱਜ ਫਿਰ ਮੈਨੇਜਰ ਆ ਜੀ।
1: ਨਹੀਂ ਫਿਰ ਸਜ਼ਾ ਕਿੱਥੇ ਹੋਈ?
0: ਸਜ਼ਾ ਇੱਥੇ ਹੋਈ ਵੀ ਉਹਦੀ ਘਰ ਵਾਲੀ ਅੱਜ ਗਲੀ ਪਈ ਆ ਬਿਮਾਰੀ ਨਾਲ, ਉਹਦਾ ਬੱਚਾ ਹੈ।
1: ਬੰਦੇ ਨੂੰ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ,
0: ਬੱਚਾ ਹੈ ਨਹੀਂ
1: ਜਿਹੜਾ ਖਾ ਰਿਹਾ।
0: ਮੈਂ ਕਿਹਾ ਉਹ ਤੇ ਵਿਚਾਰੀ ਮਰ ਜਾਊਗੀ, ਪਰ ਸਜ਼ਾ ਤੇ
1: ਵਿਚਾਰੀ ਉਹਨੂੰ ਮਿਲ ਗਈ।
0: ਇਹ ਬੰਦਾ ਜਿਹੜਾ ਨਾ ਇਹ ਦੱਸੇ ਤੇ ਪੱਲੇ ਕੀ ਪੈ ਦੀ ਜ਼ਿੰਦਗੀ ਚ ਇਹਨੂੰ ਹਾਸਲ ਕੀ ਹੋਇਆ,
1: ਲੈ ਕੇ ਕੀ ਜਾਣਾ ਇੱਥੋਂ ਸਿੰਘ ਸਾਹਿਬ?
0: ਇਹੋ ਹੀ ਨਾ ਜੀ, ਮੈਂ ਉਹੀ ਕਹਿੰਦਾ ਵੀ ਕੀ
1: ਅਸੀਂ ਇੱਜ਼ਤ ਨਹੀਂ ਲੈ ਸਕਦੇ, ਮਾਣ ਲੈ ਕੇ ਨਹੀਂ ਜਾ ਸਕਦੇ, ਥੂ ਲੈ ਕੇ ਲਿਜਾਣ ਦਾ ਕੀ ਫਾਇਦਾ?
0: ਤੇ ਉਹ ਫਿਰ ਦਾਵਾ ਕਰਦਾ ਮੈਨੂੰ ਹਟਾ ਕੇ ਦਿਖਾਓ ਇੱਥੋਂ ਤਰਨ ਤਾਰਨ ਦੇ।
1: ਮੈਨੂੰ ਇੱਕ ਦੱਸਿਆ, ਅਕਾਲੀ ਦਲ ਦੇ ਵਿੱਚ ਰਹੇ ਨੇ ਇੱਕ ਲੀਡਰ, ਹੁਣ ਤਾਂ ਉਹ ਅਕਾਲੀ ਦਲ ਤੋਂ ਬਾਹਰ ਹੋ ਗਏ। ਉਹ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਹੀ ਸ਼ਾਇਦ ਉਹ ਗੱਲ ਸੁਣਾ ਰਹੇ ਸੀ, ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਦੇ। ਕਹਿੰਦੇ ਇੱਕ ਮੈਨੇਜਰ ਅਸੀਂ ਜਿਹੜਾ ਹੈ ਲਵਾਇਆ, ਵੀ ਇਮਾਨਦਾਰ ਮੈਨੇਜਰ ਹੈ, ਉਹ ਲਵਾ ਲਿਆ। ਕਹਿੰਦੇ ਜਦੋਂ ਲਵਾਇਆ ਤਾਂ ਗੋਲਕ ਵੱਧ ਗਈ, ਚੜਾਵਾ ਵੱਧ ਗਿਆ, ਇੱਕਦਮ ਵੱਧ ਗਿਆ। ਉਹ ਫੇਰ ਦੂਜੇ ਪਾਸਿਓ ਪੋਲੀਟੀਕਲੀ ਪ੍ਰੈਸ਼ਰ ਪਿਆ, ਉਹ ਕਹਿੰਦੇ ਜੀ ਸਾਡਾ ਖਰਚਾ ਕੌਣ ਚਲਾਊ? ਫੇਰ ਪੁਰਾਣਾ ਮੈਨੇਜਰ ਲਿਆਂਦਾ ਗਿਆ, ਫੇਰ ਘਟ ਗਈ।
0: ਇਹ ਹੈਗਾ ਹੈਗਾ ਜੀ ਸਾਰਾ। ਮੈਂ ਤੁਹਾਨੂੰ ਦੱਸਿਆ ਜੀ
1: ਗੋਲਕ ਦੇ ਵਿੱਚੋਂ ਸਿੱਧੇ
0: ਦੇਖੋ ਦੇਖੋ ਤੁਹਾਨੂੰ ਮੈਂ ਦੱਸਦਾ ਵੀ 481 ਗੁਰਦੁਆਰੇ ਆ, 80 ਜਾਂ 81 ਗੁਰਦੁਆਰੇ ਤੇ ਪ੍ਰਬੰਧਕ ਪਿੰਡ ਦਾ ਸਿੱਧਾ ਆਇਆ ਨਿਜ਼ਾਮ, ਆਪ ਦੇਖਦੀ ਆ। ਪਰ 400 ਗੁਰਦੁਆਰਾ ਲੋਕਲ ਆ, ਲੋਕਲ ਜਿਹੜਾ ਉਹ ਉਸ ਤਰ੍ਹਾਂ ਨਹੀਂ ਗਾ ਕਿ ਉਹ ਸਿੰਘ ਸਭਾ ਦੇ ਗੁਰਦੁਆਰੇ ਨੇ, ਉਹ ਇਤਿਹਾਸਕ ਗੁਰਦੁਆਰੇ ਨੇ, ਉੱਥੇ ਲੋਕਲ ਕਮੇਟੀਆਂ ਨੇ। ਉਹ ਕਮੇਟੀਆਂ ਦਾ ਜਿਹੜਾ ਡਰਾਫਟ ਆ ਉਹ ਇਸ ਤਰ੍ਹਾਂ ਵੀ 4 ਮੈਂਬਰ ਉੱਥੋਂ ਦੇ ਹੋਣਗੇ, ਇਲਾਕਾ ਨਿਵਾਸੀ ਚੁਣਨਗੇ ਉਹਨਾਂ ਦਾ ਕਮੇਟੀ ਦੇ, ਤੇ ਇੱਕ ਪ੍ਰਬੰਧਕ ਕਮੇਟੀ ਦਊਗੀ। ਉਹ 5 ਮੈਂਬਰੀ ਟੀਮ ਜਿਹੜੀ ਗੁਰਦੁਆਰਾ ਚਲਾਊਗੀ, ਉਹਨੂੰ 23 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਏ, ਤੇ ਉਹ ਜਿਹੜੇ ਧੜੇਬਾਜ਼ ਨੇ ਉਹ ਰੋਪ ਲਾ ਦਿੰਦੇ ਇੱਥੇ ਆ ਕੇ ਜੀ ਇਹ ਕਾਂਗਰਸੀ ਨੇ ਜੀ, ਇਹ ਫਲਾਨਾ ਜੀ, ਇਹ ਗੁਰੂ ਘਰ ਨੂੰ ਖਾ ਗਏ ਜੀ, ਤੇ ਇਹ ਜਿਹੜਾ ਰਿਸੀਵਰ ਬਿਠਾਇਆ ਹੋਇਆ ਇੱਥੇ ਇਲੈਕਸ਼ਨ ਕਮਿਸ਼ਨ ਕਲੇਰ ਜਿਹਨੇ ਸਿੱਖਾਂ ਦੇ ਕਾਤਲਾਂ ਦੇ ਕੇਸ ਲੜੇ, ਜੁਡੀਸ਼ੀਅਲ ਕਮਿਸ਼ਨ ਦਾ, ਜੁਡੀਸ਼ੀਅਲ ਕਮਿਸ਼ਨ ਦਾ ਕਲੇਰ ਹੈ ਜਿਹੜਾ, ਤੇ ਇਹ ਆਰਡਰ ਕਰ ਦਿੰਦਾ ਜੀ ਇੱਥੇ ਆਹ ਰਿਸੀਵਰ ਲਾ ਦਿਓ ਤੇ ਕਬਜ਼ਾ ਕਰ ਲਓ। ਹੁਣ ਉਹ ਕਬਜ਼ੇ ਕਰਕੇ ਰਿਸੀਵਰ ਜਿਹੜੇ ਆ ਇਹਨਾਂ ਨੂੰ ਕਮਾਈ ਕਰ ਕਰਕੇ ਦੇ ਰਹੇ। ਇਹ ਬੜੀ ਵੱਡੀ ਕਰਪਸ਼ਨ ਹੈ ਜਿਹਦੇ ਵੱਲ ਕਿਸੇ ਦਾ ਧਿਆਨ ਨਹੀਂ ਗਿਆ, ਹੋ ਰਹੀ ਇਸ ਕਰਕੇ ਵੀ 23 ਸਾਲ ਹੋ ਗਏ ਇਲੈਕਸ਼ਨ ਨਹੀਂ ਹੋ ਰਹੇ।
2: The time is 5 p.m. You are listening to Fairchild Radio CHKF FM 94.7, a multicultural radio station in Calgary.

0: ਸਰਕਾਰ ਸਰਹੱਦੀ ਸੁਰੱਖਿਆ ਲਈ ਸਖਤ ਕਦਮ ਚੁੱਕ ਰਹੀ ਹੈ। ਡਰੱਗਜ਼ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ, ਜਿਸ ਨਾਲ ਤੁਸੀਂ ਭਾਈਚਾਰੇ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ।
2: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store. Connecting you to the community anytime, anywhere.
3: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
1: 94.7 FM ਰੇਡੀਓ ਸੁਰਸੰਗਮ, ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
4: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ

0: RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-6174696 587-6174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-6174696।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222। ਸਤਿ ਸ੍ਰੀ ਅਕਾਲ ਕੈਲਗਰੀ, ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ?
1: ਆ ਜਾਓ ਫਿਰ, ਦੇਰ ਕਿਸ ਗੱਲ ਦੀ, ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ।
2: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ, ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ, ਤਾਜ਼ਗੀ ਅਤੇ ਲਾਜਵਾਬ ਸਵਾਦ। ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ।
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ, ਦਿਨ ਦੇਖਣ ਦੀ ਲੋੜ ਨਹੀਂ, ਘੜੀ ਦੇਖਣ ਦੀ ਲੋੜ ਨਹੀਂ। ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ।
2: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ, ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ, 403-936-7777, 403-936-7777। ਮਦਰ ਇੰਡੀਆ ਰੈਸਟੋਰੈਂਟ। ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ,
3: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
2: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
3: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
2: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
3: ਸੈਡਲ ਰਿਜ ਡੈਂਟਲ ਸੈਂਟਰ, ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ, 216 ਸੈਡਲ ਟਾਊਨ ਸਰਕਲ, ਨਾਰਥ ਈਸਟ।
2: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026, 403-730-2026। ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ

ਅਲੇਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 5878312108 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ।

ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 ਵਾਈਵਾਈਸੀ ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਸਤਿ ਸ੍ਰੀ ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
1: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ
0: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ
0: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ
2: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी
3: 647-702-2023-647-2023 license number 10394
0: ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
4: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ
0: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ ਕਲੀਨਿੰਗ ਫਿਲਿੰਗ ਦੰਦ ਕੱਢਣ ਰੂਟ

0: ਸੈਂਟਰਲ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਇਸੇ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ

0: ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਵੇਚਣੀ ਜਾਂ ਲੀਜ਼ ਕਰਨੀ ਹੈ ਐਪੀ ਭੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ 21 ਸਾਲਾਂ ਦਾ ਤਜਰਬਾ ਭਰੋਸੇਯੋਗ ਸੇਵਾ ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 403-660-7035 ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ ਸਹੀ ਮੌਕਾ ਤੇ ਸਹੀ ਫੈਸਲਾ ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ
1: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ
0: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ
1: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ
0: ਇਹ ਪੰਜਾਬੀ ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ
1: ਅਮ੍ਰਿਤਾ ਔਲਖ ਮੌਰਗੇਜ ਆਰਕੀਟੈਕਟਸ ਅੱਜ ਹੀ ਕਾਲ ਕਰੋ 587-500-0276
0: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ
2: ਓਹੋ ਅੱਜ ਫੇਰ ਨੀ ਲੋਡ ਮਿਲਿਆ
3: ਕੀ ਹੋਇਆ
2: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
3: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ